ਮਾਣ ਹਰਿਓ ਮਨ ਮੂੜਾ ਜੈ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਪਾਰਾ ਜਿਸ ਸਿਮਰਤ ਦੁੱਖ ਮਿਟੇ।

0: ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਐ ਤਜ ਮਾਨ ਮੋਹ ਬਕਾਰ ਦੂਜਾ ਏਕ ਸਿਉ ਲਿਵ ਲਾਈਐ ਅਰਪ ਮਨ ਤਨ ਪ੍ਰਭੁ ਆਗੈ ਆਪ ਸਗਲ ਮਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾਂ ਕੋ ਧਿਆਈਏ ਸਭ ਵਿਦ ਜਾਂ ਕਹਿ ਹਾਥ ਰਾਮ ਨਾਮ ਤਨ ਸੰਚੀਏ ਨਾਨਕ ਨਿਵਹਿ ਸਾਥ ਸ਼ੰਤ ਸਾਥੜੀਆ ਪਰ ਏਕ ਦੂਸਰ ਨਾਹੀ ਕੋਏ ਥਾਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮੇਈ ਅਲ ਪੂਰ ਰਿਹਾ ਸਰਬਦਾਤਾ ਪ੍ਰਭਤਨੀ ਗੋਪਾਲ ਗੋਵਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਣੀ ਪਜ ਸਰਨ ਸਵਾਮੀ ਸੁਖੇ ਗਾਮੀ ਤਿਸ ਬਿਨਾ ਅੰਨ ਨਾਹੀ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਬਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਵਾਇਆ ਸ਼ਾਂਤ
1: ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਰਵਿਕ ਬੁਧੀ ਤਖਤ ਅਕਾਨਿਆ ਗੈ ਪੂਜਾ ਲੀਨੇ ਦਇਆ ਕੀਨੇ ਆਪਣੇ ਘਰ ਮਾਨਿਆ ਲੈ ਅੰਕ ਲਾਏ ਹਰ ਮਲਾਏ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਜੈਤ ਸ੍ਰੀ ਸ਼ਾਂਤ ਮਹੱਲਾ ਪੰਜਵਾਂ ਪ੍ਰਧਾਨੋ ਸੰਸਾਰ ਘਰ ਬਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹ ਅਭਿਮਾਨ ਬੂਢੇ ਮਾਰਨ ਚੀਤ ਨਾ ਆਵੇ ਪੁੱਤਰ ਮਿੱਤਰ ਵਿਹਾਰ ਬੰਤਾ ਇਹੋ ਕਰਤ ਵਿਹਾਵ ਇਹ ਪੂਜ ਦਿਵਸ ਆਏ ਲਿਖ ਪੂਜ ਦਿਵਸ ਆਏ ਲਿਖ ਲਿਖੇ ਮਾਏ ਦੁੱਖ ਦੁੱਖ ਧਰਮ ਦੁੱਤੇ ਡਿਠਿਆ ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਤਨ ਨਹੀਂ ਖੱਟਿਆ ਉਦਮ ਕਰਿਆ ਨੇਕ ਹਰ ਨਾਮ ਨਾ ਗਾਵੀਏ ਭਰਮੇ ਜੋ ਨਾ ਸੰਖ ਮਰ ਜਨਮੇ ਆਵੀ ਪਸ਼ੂ ਪੰਖੀ ਸੈਰ ਤਰਬਰ ਗਣਤ ਕਛੂ ਨਾ ਆਵੇ ਬੀਜ ਬੋਸ ਭੋਗ ਭੋਗੇ ਕਿਆ ਆਪਣਾ ਪਾਵਹੇ ਜਨਮ ਰਤਨ ਆਰੰਤ ਜੂਏ ਪ੍ਰਭ ਆਪ ਨਾ ਪਾਵਹੀ ਬਿਨਵੰਤ ਨਾਨਕ ਭਰਮ ਪਰਮਾਏ ਖਿਨ ਏਕ ਟਿਕਣ ਨਾ ਪਾਵੇ ਜੋਵਨ ਗਿਆ ਬਤੀਤ ਜਰ ਮਲ ਬੈਠੀਆਂ ਕਰ ਕੰਪਹੇ ਸਿਰ ਡੋਰ ਨੈਣ ਨੈਣ ਨਾ ਡਿਠਿਆ ਨਾ ਨੈਣ ਦਿਸੇ ਬਿਨ ਭਜਨ ਇਸੇ ਛੋਟ ਮਾਇਆ ਚੱਲਿਆ ਕਹਿ ਨਾ ਮਨ ਹੈ ਸਿਰ ਖਾਕ ਸ਼ਾਨ ਹੈ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰੰਗ ਰੰਗ ਅਪਾਰ ਪੂਰਨ ਨਾ ਨਿਮਕੇ ਮਨ ਮੈਂ ਬੁੱਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨ ਸਭਾਰ ਨਾ ਝੁੱਠਿਆ ਚਰਨ ਕਮਲ ਸਰਨਾਏ ਨਾਨਕ ਆਇਆ ਦੂਤਰ ਪੈ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਤਰ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲਿਏ ਨਾਮ ਦੇ ਅਵਰ ਕਸ਼ ਨਾ ਵਿਚਾਰਿਆ ਗੁਣ ਦਾਨ ਪਾਲ ਠਾਕੁਰ ਮਨ ਲੋੜੀ ਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰ ਨਾ ਭੋਜਨ ਖਾਇਆ ਜੈਤ ਸ੍ਰੀ ਮਹੱਲਾ ਪੰਜਵਾਂ ਬਾਰ ਸਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰੇ ਸਿਮਰਤ ਸੰਤ ਸਰਬ ਧਰਮ ਰਮ ਨੰਗ ਨਾਨਕ ਅੰਗ ਨਾਸਨ ਜਗਦੀਸ਼ਰੇ ਪੇਖਣ ਸੁਣਨ ਸੁਣਾਵਣੋ ਮਨ ਮੈਂ ਦਰਲੀਏ ਸੱਚ ਪੂਰ ਰਿਹੋ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ ਰਾਚ ਪੌੜੀ ਹਰ ਏਕੋ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮੈਂ ਥਾਪ ਅਥਾਪਦਾ ਤਿਸਵਿਨ ਨਹੀਂ ਕੋਈ ਖੰਡ ਬ੍ਰਹਿਮਨ ਪਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਜਾਏ ਸੋ ਬੁਝਸੀ ਨਿਰਮਲ ਜਨ ਸੋਈ ਸੁਲ ਰਚਾਂਤ ਜੀ ਰਚਨਾ ਮਾਤ ਗਰਭ ਅਸਥਾਮ ਨੰਗ ਸਾ ਸਾ ਸਿਮਰਤ ਨਾਨਕ ਮਹਾ ਅਗਨ ਨਾ ਬਿਨਾਸ ਨੰਗ ਮੁਖ ਤਲੇ ਪੈਰ ਉਪਰੇ ਬਸੰਦੋ ਕੋ ਹਥੜੇ ਕੋ ਹਥੜੇ ਥਾਏ ਨਾਨਕ ਸੋਤਣੀ ਕਿਉਂ ਬਸਾਰਿਓ ਉਧਰੇ ਜਿਸ ਦੇ ਨਾਇ ਪੌੜੀ ਰਗਤ ਬਿੰਦ ਕਰ ਨਿਮਿਆ ਅਗਨ ਉਦ ਉਦ ਅਗਨ ਉਧਰ ਮਜਾਰ ਉਰਦ ਮੁਖ ਕਚੀਰ ਵਿਕਲ ਨਰਕ ਕੋਰ ਗਵਾਰ ਹਰ ਸਿਮਰਤ ਤੂੰ ਨਾ ਜਲੇ ਮਨ ਤਨ ਉਰਤਾਰ ਬਿਖਮ ਥਾਨੋ ਜਿਨ ਰਚਿਆ ਤਿਸ ਤਿਲ ਨਾ ਬਸਰ ਪ੍ਰਭ ਬਿਸਰਤ ਸੋ ਕਦੇ ਨਾ ਜਨਾਹੇ ਕਦੇ ਨਾਹੇ ਜਾਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨੰਗ ਸਰਬੱਤਰ ਅਸਾ ਪੂਰਨੇ ਖੰਡ ਨੰਗ ਕਾਲ ਕਲੇਸੇ ਪ੍ਰਭ ਸਿਮਰਤ ਪ੍ਰਭ ਸਿਮਰ ਨਾਨਕ ਨਾ ਦੂਰ ਨਹਿ ਅੰਬ ਰੰਗ ਮਾਹਣੇ ਜਿਸ ਸੰਗ ਤੇ ਸਿਓ ਲਾਈਏ ਨੇ ਸੋ ਸੋ ਬਿੰਦਨਾ ਬਿਸਰਿਓ ਨਾਨਕ ਜਿਨ ਸੁੰਦਰ ਰਚਿਆ ਦਿਓ ਪੌੜੀ ਜੀਓ ਪ੍ਰਾਣ ਤਨ ਤਨ ਦਿਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਾਚਿਜ ਭਲੇ ਸੁੰਜੋ ਸੁਤ ਬਿਨਤਾ ਸਾਜਣ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬਿਜੋਗ ਸਾਹ ਸੰਗ ਹਰ ਗੁਣ ਰਹੋ ਬਿਨਸੇ ਦੇਵਣ ਜੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬਿਜੋਗ ਸਾਹ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਸਲੋਕ ਕੁਟੰਬ ਯਤਨ ਕਰਨੰਗ ਮਾਇਆ ਨੇਕ ਉਦਹੈ ਹਰ ਭਗਤ ਭਾਵਹੀਣ ਗਨ ਨਾਨਕ ਪ੍ਰਭ ਬਿਸਰ ਤੇ ਪ੍ਰੀਤ ਹੈ ਟੁੱਟੜੀਆਂ ਸਾ ਪ੍ਰੀਤ ਸੁਲਾਈ ਬਿਹਨ ਸਿਓ ਨਾਨਕ ਸੱਚੀ ਰਿਤ ਸਾਈ ਸੇਤੀ ਰਤਿਆ ਪੜ ਜਿਸ ਬਿਸਰਤ ਤਨ ਪਾਸ ਮੋਏ ਕਹਿਤੇ ਸਭ ਪ੍ਰੇਤ ਖਿਨ ਗ੍ਰਹਿ ਮੈਂ ਬਸਨ ਦੇਹੀ ਜਿਨ ਸਿਉ ਸੋਈ ਹੇਤ ਕਾਰਨ ਰਥ ਦਰਬ ਸੰਚਿਆ ਜੋ ਕਾਰਜ ਕੀਤ ਜੈਸਾ ਬੀਜੇ ਸੋ ਲੂਣੇ ਕਰਮ ਇਹੋ ਖੇਤ ਅਕਿਰਤ ਕਣ ਹਰ ਬਿਸਰਿਆ ਜੁਨੀ ਪਰਮੀਤ ਸਲੋਕ ਕੋਟ ਦਾਨ ਸਨਾਨੰਗ ਇਸ਼ਨਾਨੰਗ ਅਨਕ ਸੋਧਨ ਪਵਿੱਤਰ ਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਵਿ ਮੁਚਤੇ ਈਦਣ ਕੀ ਤੋਮ ਕਣਾ ਪੂਰੀ ਦਿੱਤੇ ਪਾਏ ਮਨ ਬਸੰਦਰੋ ਸਚ ਸੋ ਨਾਨਕ ਬੇ ਦੁਖੜੇ ਉਲਾਹੇ ਪੜੇ ਕੋਟ ਅੱਗਾ ਸਭ ਨਾਸ ਹੋਏ ਸਿਮਰਤ ਹਰ ਨਾਉ ਮਨ ਕਿੰਦੇ ਫਲ ਪਾਈਏ ਹਰ ਕੇ ਗੁਣ ਗਾ ਜਨ ਮਨ ਪੈ ਕੱਟੀਏ ਨੈਚਰ ਸੱਚ ਥਾਂ ਪੂਰਵ ਹੋਵੇ ਲਿਖਿਆ ਹਰ ਚਰਨ ਸਮਾਵ ਕਰ ਕਿਰਪਾ ਪ੍ਰਭ ਲਾਖ ਲਿਓ ਨਾਨਕ ਪਲ ਜਾਓ ਸਲੋਕ ਗ੍ਰਹਿ ਰਚਨਾ ਅਪਾਰਨੰਗ ਅਪਾਰੰਗ ਗ੍ਰਹਿ ਰਚਨਾ ਅਪਾਰੰਗ ਮਨ ਬਲਾ ਸਵਾਦੰਗ ਰਸੇ ਕਦਾਚ ਨਾ ਸਿਮਰਤ ਨਾਨਕ ਤੇ ਜੰਤ ਬਿਸ਼ਟਾ ਕਰਮ ਹੈ ਮੂਚ ਅਡੰਬਰ ਹੰਬ ਕਿਉ ਮਾਝ ਮਹਾਪਤ ਨਿਹੋ ਸੋ ਸਾਈ ਜੇ ਬਿਸਰੇ ਨਾਨਕ ਤੇ ਨਾਨਕ ਸੋ ਤਨ ਖੇ ਸਲੋਕ ਗ੍ਰਹਿ ਰਚਨਾ ਪਾਰਨੰਗ ਮਨ ਬਲਾ ਸਵਾਦੰਗ ਰਸੇ ਮਦਾਚ ਨਾ ਸਿਮਰਤ ਨਾਨਕ ਤੇ ਜੰਤ ਬਿਸ਼ਟਾ ਕਿਰਮ ਹੈ ਮੂਚ ਅਡੰਬਰ ਹਮ ਕਿਉ ਮੱਝ ਮੁਹੰਮਤ ਨਿਉ ਸੋ ਸਾਈ ਜੈ ਬਿਸਰੇ ਨਾਨਕ ਸੋ ਤਨ ਖੇ ਪੌੜੀ ਸੁੰਦਰ ਸਿਜਾ ਨੇਕ ਸੁਖ ਰਾਸਨ ਭੋਗਨ ਪੂਰੇ ਗ੍ਰਹਿ ਸੋਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਛ ਨਾਈ ਬਸੂਰੇ ਸੋ ਪ੍ਰਭ ਚੇਤਨ ਆਵੀ ਬਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਏ ਕਿਤ ਵਿਦ ਮਨ ਧੀਰੇ ਸਲੋ ਚਰਨ ਕਮਲ ਬਿਰਹੰਗ ਖੋ ਜੰਤ ਬਰਾਗੀ ਦੇ ਦਿਸੇ ਤਿਆਗਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮਹਿ ਮਨ ਸਾਈ ਮੁਖ ਉਚਰਾ ਬਤਾ ਹਬੇ ਲੋ ਨਾਨਕ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੇ ਬਸਤਾ ਟੁੱਟੀ ਚੂੰ ਚੂੰ ਪੜੀ ਚੀਰ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰ ਉਦਿਮਾਨ ਪਰ ਮਿੰਨਾ ਮਿੱਤਰ ਨਾ ਇੱਠ ਧਨ ਪੂਰ ਰੂਪਹੀਣ ਕਿਸ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਠ ਕਾ ਹਰ ਨਾਮ ਮਨ ਭਿੰਨਾ ਤਿਸਕੀ ਧੂੜ ਮਨ ਉਦਰੇ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰਗ ਛਤਰ ਚੰਬਰ ਤਖਤ ਅਨ ਆਸਨੰਗ ਰਚੰਤ ਮੂੜ ਗਿਆਨ ਦੇ ਨਾਨਕ ਸੁਫਨ ਮਨੋਰਥ ਮਾਇਆ ਸੁਫਨੇ ਹੰਬ ਰੰਗ ਮਾਣਿਆ ਮਿੱਠਾ ਲੱਗੜਾ ਮੋਹ ਨਾਨਕ ਨਾ ਵਿਹੁਣਿਆ ਸੁੰਦਰ ਮਾਇਆ ਤਰੋ ਪੌੜੇ ਸੁਫਨੇ ਸੇਤੀ ਚਿੱਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਗਤ ਪਖਲਾਇਆ ਆਰਜਾ ਗਈ ਵਿਹਾਏ ਧੰਦੇ ਤਾਇਆ ਪੂਰਨ ਪੈ ਨਾ ਕਾਮ ਹੋਇਆ ਮਾਇਆ ਕਿਆ ਬਚਾਰਾ ਜੰਤ ਜਾ ਆਪ ਪਲਾਇਆ ਸਲੋਕ ਬਸੰਤ ਸਵਰਗ ਲੋਕੇ ਜਿੱਤੇ ਪ੍ਰਿਥਵੀ ਨਾਮ ਖੰਡਣੇ ਬਿਸਰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੌਡ ਤਮਾਸਿਆ ਚਿਤਨ ਆਪ ਸੁਨਾਓ ਨਾਨਕ ਕੋੜੀ ਨਾਰਕ ਬਰਾਬਰੇ ਉੱਜੜ ਸੋਈ ਥਾਂ ਪੌੜੀ ਮਹਾਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮੱਗਰੀ ਭੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਹੰਕਾਰ ਫਿਰੇ ਦਬਾਨੀਆਂ ਸਿਰ ਲੱਗਾ ਜਮ ਡਾਂਡਤਾ ਪਛਤਾਨੀਆਂ ਬਿਨ ਪੂਰੇ ਗੁਰਦੇਵ ਫਿਰੇ ਸਤਾਨੀਆਂ ਸਲੋ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰ ਬਤਹੇ ਸੰਚੰਤ ਵਿਖਿਆ ਸ਼ਲੰਗ ਸਿੰਦਰੰਗ ਨਾਨਕ ਬਿਨ ਹਰ ਸੰਗ ਨਾ ਚਲਤੇ ਪੇਖੰਦੜੋ ਕੀ ਪੂਲ ਤੁਮਾ ਦਿਸਮ ਸੋਹਣਾ ਅੜਨਾ ਲੁਹੰਦੜੋ ਮੂਲ ਨਾਨਕ ਸਾਥ ਨਾ ਜੁਲਹੀ ਮਾਇਆ ਪੌੜੀ ਚੱਲਦਿਆਂ ਨਾਲ ਨਾ ਚੱਲ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਏ ਤਿਸਕਾ ਕੋ ਕਿਆ ਯਤਨ ਜਿਸ ਤੇ ਬੰਜੀ ਹਰ ਬਿਸਰੀਏ ਕਿਉਂ ਤ੍ਰਿਪਤਾਵੇ ਨਾ ਮਨ ਰੰਜੀਏ ਪ੍ਰਭ ਛੋੜ ਅਨ ਲਾਗੇ ਨਰਕ ਸਮੰਜੀਏ ਹੋਏ ਕਿਰਪਾਲ ਦਿਆ ਨਾਨਕ ਪਉ ਭੰਜੀਏ ਸਲੋਕ ਨੱਚ ਰਾਜ ਸੁਖ ਮਿਸਟੰਗ ਨੱਚ ਭੋਗ ਰਸ ਮਿਸਟੰਗ ਨੱਚ ਮਿਸਟੰਗ ਸੁਖ ਪਾਇਆ ਮਿਸਟੰਗ ਸਾਧ ਸੰਗ ਹਰ ਨਾਨਕ ਦਾਸ ਮਿਸਟੰਗ ਪ੍ਰਭ ਦਰਸ਼ਨੰਗ ਲੱਗੜਾ ਸੋ ਨਿਉ ਮਨ ਮਜਾਊ ਰਤਿਆਂ ਬਿਦੜੋ ਸੱਚ ਥੋਕ ਨਾਨਕ ਮਿੱਠਾ ਸੋ ਤਣੀ ਪੌੜੀ ਹਰ ਬਿਨ ਕਛੂ ਨਾ ਲਾਗੀ ਭਗਤਨ ਕੋ ਮਿੱਠਾ ਆਨ ਸਵਾ ਸਭ ਫਿੱਕਿਆ ਕਰ ਨਿਰਭਉ ਡਿੱਠਾ ਅਗਿਆਨ ਭਰਮ ਦੁੱਖ ਕੱਟਿਆ ਗੁਰ ਪੈ ਬਸੀਠਾ ਚਰਨ ਕਮ ਮਨ ਬੀਤਿਆ ਜਿਉਂ ਰੰਗ ਮਜੀਠਾ ਜਿਉਂ ਪ੍ਰਾਣ ਤਨ ਮਨ ਪ੍ਰਭ ਬਿਨਸੇ ਸਭ ਝੂਠਾ ਸਲੋਕ ਤਿਆਗਤ ਚਲੰਗ ਨਾ ਜੀਵ ਮਿਹਨੰਗ ਨਾ ਤਿਆਗ ਚਤਰੰਗ ਮੇਘ ਮੰਡਲੇ ਬਾਣ ਬੇ ਤੰਜ ਕਰੰਕ ਨਾਦਗ ਅਲ ਬਦਨ ਕੁਸਮ ਬਸਨੇ ਚਰਨ ਕਮਲ ਰਚੰਗ ਸੰਤੇ ਨਾਨਕ ਆਨਾ ਰੁਚਤੇ ਮੁਖ ਡਖਾਉ ਪਲਕ ਛਾੜ ਆਨਾ ਡਿਹੂ ਚਿਤ ਜੀਵਨ ਸੰਗ ਮਤੇ ਸਤਣੀ ਹਰ ਨਾਨਕ ਸੰਤਾ ਮਿਤ ਪੌੜੀ ਜਿਉ ਮਛਲੀ ਬਿਨ ਪਾਣੀਐ ਕੀ ਜੀਵਨ ਪਾਵੇ ਬੂੰਦ ਵਿਹੁਣਾ ਚਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕਰੰਗੇ ਬੀਦਿਆ ਸਨ ਮੁਖ ਉੱਠ ਤਾਵੇ ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਵਧਾਵੇ ਤਿਉਂ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ਼ ਅਕਾਵੇ ਸਲੋਕ ਚਿੱਤ ਬਤ ਚਰਨ ਕਮਲੰਗ ਸਾਸ ਸਾਸ ਆਰਾਧਨੇ ਨਾਮ ਬਿਸਰੰਗ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸਰੇ ਸੀਤਲਾ ਮਨ ਮਜਾਓ ਪਲਕਣ ਥੀਵੇ ਬਾਰਾ ਨਾਨਕ ਆਸੜੀ ਨਵਾਏ ਸਦਾ ਪਖੰਦੋ ਸੱਚ ਤਣੀ ਪੌੜੀ ਆਸਾ ਬੰਤੀ ਆਸ ਗੁਸਾਈ ਪੂਰੀਏ ਮਿਲ ਗੋਪਾਲ ਗੋਬਿੰਦ ਨਾ ਕਹੂੰ ਚੋਰੀਏ ਦੇ ਦਰਸ਼ ਮਨ ਚਾਓ ਲੈ ਜਾਏ ਬਸੂਰੀਏ ਹੋਏ ਪਵਿੱਤਰ ਸਰੀਰ ਚਰਨਾ ਧੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਉਚਰਨ ਨਾਮ ਸਰਨੰਗ ਸਨਤ ਸਬਦ ਅੰਮ੍ਰਿਤ ਹੈ ਨਾਨਕ ਤਨ ਜੈ ਸਦ ਬਲਿਹਾ ਬਿਲਿਹਾਰੰਗ ਜਿਨਾ ਧਿਆਨ ਪਾਰ ਬ੍ਰਹਮਣੇ ਹੰਭ ਕਕੜਾਵੇ ਕੰਮ ਇਕ ਸਾਈ ਬਾਰੇ ਨਾਨਕ ਸਹੀ ਧਨ ਜਿਨਾ ਪਿਰ ਹੜੀ ਸੱਚ ਸਿਉ ਪੌੜੀ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਆਵੇ ਨੇ ਨਿਭਾਵੇ ਪ੍ਰਭ ਮੱਥਾ ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾਂ ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪੱਥਾ ਸੰਤਾ ਸੰਗ ਆਧਾਰ ਸਗਲਾ ਦੁੱਖ ਲੱਥਾ ਸਲੋਕ ਭਾਵੀ ਅਦੂਤ ਕਰਨੰਗ ਹਰ ਰਮਨੰਗ ਸੰਜੋਗ ਪੂਰਨ ਹੈ ਗੋਪਾਲ ਦਰਸ਼ ਪੇਟਿੰਗ ਸਫਲ ਨਾਨਕ ਸੋ ਮਹੂਰਤ ਹੈ ਕੀਮ ਨਾ ਸਕਾਂ ਪਾਏ ਸੁਖ ਮਿਤੀ ਸੁਭੂ ਬਾਹਰੇ ਨਾਨਕ ਸਾਹਿਬ ਬੇਲੀ ਪ੍ਰਵਾਨ ਜਿਤ ਮਲੰਦੜੋ ਮਹਾਂਪੀਰੀ ਪੌੜੀ ਸਾਹਿਬ ਬੇਲਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਏ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਪੈਰ ਹਰ ਤਿਆ ਕੇ ਮਨ ਇਛਪ ਜਾਈ ਵੱਡੇ ਭਾਗ ਸਤ ਸੰਗ ਹੋਏ ਨਿਭ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਏ ਸਲੋ ਪਤਿਤ ਪਨੀਤ ਗੋਬਿੰਦੇ ਸਰਬ ਦੁੱਖ ਨਿਵਾਰਨੇ ਸਰਨ ਸੂਰ ਭਗਵਾਨੇ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹਮ ਆਪ ਲੱਗੜੋ ਚਰਨਾ ਪਾਸ ਨਠੜੋ ਦੁੱਖ ਤਾਪ ਨਾਨਕ ਪ੍ਰਭ ਪੈ ਖੰਦਿਆਂ ਪੌੜੀ ਮੇਲ ਲਿਓ ਦਿਆਲ ਟਹਿ ਪਿਆ ਦੋ ਵਾਰਿਆਂ ਰਾਖ ਲਿਓ ਦੀਨ ਦਿਆਲ ਭਰਮਤ ਬਹੁ ਹਾਰਿਆ ਭਗਤ ਬਸਲ ਤੇਰਾ ਬਿਰਧ ਹਰ ਪਤ ਤੋ ਉਧਾਰਿਆ ਤੁਝਵੇ ਨਾਈ ਕੋਈ ਬਿਨੋ ਮੋਹੇ ਮਸਾਰਿਆ ਕਰ ਗੈ ਲਿਓ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਦਰਨ ਦਿਆਲੰਗ ਅਸਰੰਗ ਗੋਪਾਲ ਕੀਰਤਨੇ ਨਿਰਮਲੰਗ ਨਿਰਮਲੰਗ ਸੰਤ ਸਗੈਨ ਓਟ ਨਾਨਕ ਪਰਮੇਸਰੇ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿੱਟ ਹੀਤ ਕਾਮ ਸੀਤਲ ਥੀਵੇ ਨਾਨਕਾ ਜਪੰਤੜੋ ਹਰ ਨਾਮ ਪੌੜੀ ਚਰਨ ਕਮਕੀ ਊਠ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਪੈ ਮਨ ਚੋਟ ਨਾਭੇ ਮੂਲ ਸੰਚਿਆ ਨਾਮ ਤਨ ਸੰਤ ਜਿਨਾ ਸਿਓ ਸੰਗ ਪਾਈਏ ਵੱਡੇ ਪੁੰਨ ਆਠ ਪੈਰ ਹਰ ਤਿਆਏ ਹਰ ਜਸ ਨਿਤ ਸੁਣ ਸਲੋਕ ਦਇਆ ਕਰ ਨੰਗ ਦੁੱਖ ਹਰ ਨੰਗ ਉੱਚ ਨੰਗ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਭਾਏ ਬਲੰਦੜੀ ਬੁਝ ਗਈ ਰਖੰਦਰੋ ਪ੍ਰਭ ਆਪ ਜਿਨ ਪਾਈ ਮੇਦਣੀ ਨਾਨਕ ਸੋ ਪ੍ਰਭ ਜਾਪ ਪੌੜੀ ਜਾ ਪ੍ਰਭ ਪੈ ਦਿਆ ਨਾ ਵਿਆਪੇ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਈਏ ਨਾਸ ਹਰ ਇੱਕ ਧਿਆਇਆ ਨਿਰਮਲ ਪੈ ਸਰੀਰ ਜਨ ਧੂਰੀ ਨਾਇਆ ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਿਆ ਤਰੇ ਕਟੰਬ ਸੰਗ ਲੋਕ ਕੁੱਲ ਸਭਾਇਆ ਸਲੋ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਰਹਣੇ ਗੁਰ ਦਿਆਲ ਸਮਰੱਥ ਗੁਰਨ ਗੁਰ ਨਾਨਕ ਪਤ ਅਧਾਰਨੇ ਭੌ ਜਲ ਬਿਖ ਮਸਗਾ ਗੁਰ ਬੋਥੇ ਤਾਰੀਅਮ ਨਾਨਕ ਪੂਰ ਕਰਮ ਸਤਿਗੁਰ ਚਰਨੀ ਲੱਗਿਆ ਪੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਪੈ ਤਾਂ ਅਵਗੁਣ ਸਭ ਛਪੇ ਪਾਰ ਬਨਮ ਗੁਰਦੇਵ ਨੀਚੋਂ ਉੱਚ ਥੱਪੇ ਕਾਠ ਸਿਲਕ ਦੁੱਖ ਮਾਇਆ ਕਰ ਲੀਨੇ ਅਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਗ ਏਕੋ ਸੁਨਿਅਤ ਏਕੋ ਬਰਤੰ ਬਰਤੰਤ ਏਕੋ ਨਰ ਹਰੇ ਨਾਮ ਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੇ ਇੱਕ ਇੱਕ ਸੇਵੀ ਇੱਕ ਸੰਭਲਾ ਹਰ ਇੱਕ ਸਪੈ ਅਰਦਾਸ ਨਾਮ ਵਖਰ ਤਨ ਸੰਚਿਆ ਨਾਨਕ ਸੱਚੀ ਰਾਸ ਪੜੀ ਪ੍ਰਭ ਦਿਆਲ ਬੇਅੰਤ ਪੂਰਨ ਇੱਕ ਦੇਹੋ ਸਭ ਕਿਛ ਆਪੇ ਆਪ ਦੂਜਾ ਕਹਾਂ ਕਿ ਆਪ ਕਰੋ ਪ੍ਰਭ ਦਾਨ ਆਪੇ ਆਪ ਲੋ ਆਵਣ ਜਾਣਾ ਹੁਕਮ ਸਭ ਨਿਲਚਲ ਤੁਧ ਥਿਓ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦਿਓ ਜੈਤ ਸ੍ਰੀ ਬਾਣੀ ਭਗਤਾਂ ਕੀ ਏਕੋ ਓਂਕਾਰ ਸਤਿਗੁਰ ਪ੍ਰਸਾਦ ਨਾਥ ਕਛੂਆ ਨਾ ਜਾਣਿਓ ਮਨ ਮਾਇਆ ਕੇ ਹਾਥ ਬਕਾਨੀ ਹੋ ਰਾ ਤੁਮ ਕਹਿਤ ਹੋ ਜਗਤ ਗੁਰ ਸਵਾਮੀ ਹਮ ਕਹਿਤ ਕਲ ਜੋ ਕੇ ਕਾਮੇ ਇਨ ਪੰਚਣ ਮੇਰੋ ਮਨ ਨਾ ਬਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖਿਓ ਤਤ ਦੁੱਖ ਕੀ ਰਾਸੇ ਅਜੋ ਨਾ ਪਤਿਆਏ ਨਿਮ ਨਿਗਮ ਭੈ ਸਾਖੀ ਗੋਤਮ ਨਾਰ ਆਮਾਪਤ ਸਵਾਮੀ ਸੀਸ ਧਰਨ ਸਹਿਸ ਭਗ ਗਾਮਿਨ ਇਨ ਦੂਤਣ ਖਲ ਬਾਦ ਕਰ ਮਾਰਿਓ ਵੱਡੋ ਨਲਾਜ ਅਜੂ ਨਹੀਂ ਹਾਰਿਓ ਕੈਰ ਬਦਾਸ ਕਹਾਂ ਕੈਸੇ ਕੀਜੇ ਬਿਨ ਰਘਨਾਥ ਸਰਨ ਕਾ ਕੀ ਲੀਜੇ ਏਕੋ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਢੋਡੀ ਮਹੱਲਾ ਚੌਥਾ ਕਰ ਪਹਿਲਾ ਹਰ ਬਿਨ ਰਹਿ ਨਾ ਸਕੇ ਮਨ ਮੀਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬੋਰ ਨਾ ਪਭ ਜਲ ਫੀਰਾ ਰਹ ਮੇਰੇ ਹੀ ਅਰੇ ਲੋਚ ਲੱਗੀ ਪ੍ਰਭ ਕੀਰੀ ਹਰ ਨੈਨੋ ਹਰ ਪ੍ਰਭ ਹੀਰਾ ਸਤਿਗੁਰ ਦਿਆਲ ਹਰ ਨਾਮ ਦਰੜਾਇਆ ਹਰ ਪਾਧਰ ਹਰ ਪ੍ਰਭ ਕੀਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੀਰਾ ਹਰ ਹਿਰਦੇ ਮਨ ਤਨ ਮਿੱਠਾ ਲਾਗਾ ਮੁੱਖ ਮਸਤਕ ਭਾਗ ਚੰਗੀਰਾ ਲੋਭ ਵਕਾਰ ਜਿਨਾ ਮਨ ਲਾਗਾ ਹਰ ਬਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂਲ ਅਗਿਆਨੀ ਕਹੇ ਤਿਨ ਮਸਤਕ ਭਾਗ ਮਧੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸ਼ਾਦ ਸੰਤਣ ਅਵ ਨਕਾਉਂ ਜਾਨੀ ਬੇਪ੍ਰਭਾ ਸਦਾ ਰੰਗ ਹਰ ਕੈ ਜਾ ਕੋ ਪਾਕ ਸਵਾਮੀ ਰਾ ਊਚ ਸਮਾਨਾ ਠਾਕੁਰ ਤੀਰੋ ਅਵਰ ਨ ਕਾਹੂ ਤਾਨੀ ਐਸੋ ਅਵਰ ਮਿਲਿਓ ਭਗਤਨ ਕੋ ਰਾਚ ਰਹਿ ਰੰਗ ਗਿਆਨੀ ਰੋਗ ਸੁਖ ਦੁਖ ਜਰਾ ਮਰਾ ਹਰ ਜਾਣੇ ਹੈ ਨਹੀਂ ਨਿਕਟਾਨੀ ਨਿਰਭਉ ਹੋਏ ਰਹਿ ਲਿਵ ਏਕੇ ਨਾਨਕ ਹਰ ਮਨ ਮਾਨੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਜਾ ਕੋ ਧੋਖਾ ਕਾਹਾਂ ਵਿਆਪੇ ਜਾ ਕੋ ਊਟ ਤੋਹਾਰੀ ਰਹੁ ਬੇ ਨਿਰਮਲ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਾਮ ਖੰਡਣ ਕੋ ਰਾਜ ਕਮਾਵੇ ਅੰਤ ਚੱਲੇ ਗੋਹਾਰੀ ਗੁਣ ਦਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖਿਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੁੱਡੀ ਮਹੱਲਾ ਪੰਜਵਾਂ ਘਰ ਦੂਜਾ ਚੌਪਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਾਇਓਰੇ ਮਨ ਦੇ ਤਿਸ ਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿੰਨ ਪ੍ਰਭ ਆਪ ਭਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤਨਾ ਇਹੋ ਮਨ ਲਾਇਓ ਬਿਕਸਿਓ ਪੇਖ ਰੰਗ ਕੁਸੰਭ ਕੋ ਪਾ ਪਰ ਗ੍ਰਹਿ ਜੋਨ ਜਾਇਓ ਚਰਨ ਕਮਲ ਸਿਉ ਪਾਉਨਾ ਕੀਨੋ ਨਾਮ ਸਤਿ ਪੁਰਖ ਮਨਾਇਓ ਤਾਵਤ ਕੋ ਤਾਵੇ ਬਹੁ ਪਾਤੀ ਜੋ ਤੇਲੀ ਬਲਦ ਪਰਮਾਇਓ ਨਾਮ ਦਾ ਨਿਸ ਨਾਨਕ ਇੱਕ ਨਿਮਖ ਨੰਗ ਕਿਰਤ ਗਾਇਓ ਨਾਨਾ ਝੂਠ ਲਾਏ ਤਨ ਤੋਖਿਓ ਨਾ ਬੁੱਝਿਓ ਅਪਣਾਇਓ ਪਰ ਪਕਾਰ ਨਾ ਕਭੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮੱਧ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਸੁਰ ਸੁਣ ਆਇਓ ਨਾਨਕ ਪਾਕ ਪਰਿਓ ਹਰ ਪਾਛੇ ਰਾਖ ਲਾਜ ਅਪਣਾਇਓ ਟੋਡੀ ਮਹੱਲਾ ਪੰਜਾਂ ਮਾਨਕ ਬਿਨ ਬੁੱਝੇ ਬਿਰਥਾ ਆਇਆ ਅਨਕ ਸਾਜ ਸੰਗਾਰ ਬਹੁ ਕਰਤਾ ਜਿਵੇਂ ਮ੍ਰਿਤਕ ਓਂਡਾਇਆ ਰਾ ਤਾਏ ਤਾਏ ਕਿਰਪਨ ਸਰਮ ਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨੇ ਸੰਤਨ ਸੇਵਾ ਕਿਥੀ ਕਾਜ ਨ ਆਇਆ ਕਰ ਅਪਰਨ ਸਵਾਰੀ ਸੇਜਾ ਕਾਮਣ ਥਾਟ ਬਣਾਇਆ ਸੰਗ ਨ ਪਾਇਓ ਆਪਣੇ ਪਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੁਲੇ ਤੋਹੇ ਮੁਸਲੇ ਸ਼ਰਾਇਆ ਖੇਦ ਪਿਓ ਬਗਾਰੀ ਨਿਆਈ ਕਰਕੇ ਕਾਮ ਨ ਆਇਆ ਪਿਓ ਨਗ੍ਰਹਿ ਜਾ ਕੋ ਪ੍ਰਭ ਕੋ ਤਿਸ ਹਿਰਦੇ ਨਾਮ ਵਸਾਇਆ ਸਾਧ ਸੰਗਤ ਕੇ ਪਾਛੇ ਪਰਿਓ ਜਨ ਨਾਨਕ ਹਰ ਸਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਵਸੋ ਰਿਧੇ ਹਰ ਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹ ਦਾਸ ਤੁਮਾਰੇ ਕੀ ਪਾਵੋ ਤੂਰਾ ਮਾਥਕ ਲੈ ਲਾਵੋ ਮਹਾਂਪਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆ ਗਿਆ ਤੁਮਰੀ ਮਿੱਠੀ ਲਾਗੋ ਕਿਉਂ ਤੁਹਾਰੋ ਭਾਵੋ ਜੋ ਤੂੰ ਦੇ ਤਹੀਂ ਇਹੋ ਤ੍ਰਿਪਤੇ ਆਨ ਨਾ ਕਥੂੰ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸਵਾਮੀ ਸਗਲ ਰਹਿਣ ਹੋਏ ਕਰੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਏ ਸਦਾ ਸਦਾ ਹਮ ਸ਼ੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਵਰਕ ਤੁਮ ਮਾਤ ਪਿਤਾ ਮੁੱਖ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਦੋਪਦੇ ਇੱਕੋ ਅਕਾਰ ਸਤਿਗੁਰ ਪ੍ਰਸਾਦ ਮਾਂਗੋ ਦਾਨ ਠਾਕਰ ਨਾਮ ਅਵਰ ਕਛੂ ਮੇਰੇ ਸੰਗ ਨ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਬ ਰਕੀ ਸ਼ਾਮ ਤਾਏ ਤਾਏ ਬੋ ਬਿਦ ਕੋ ਤਾਵੇ ਸਗਲ ਨਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦਿਸੇ ਸਗਲ ਬਾਤ ਹੈ ਖਾਮ ਕਹ ਨਾਨਕ ਸੰਤ ਰਹਿਣ ਮੰਗੋ ਮੇਰੋ ਮਨ ਪਾਵੇ ਬਿਸਰਾਮ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨ ਹੈ ਸਧਾਰੇ ਜੀ ਪ੍ਰਾਣ ਸੁਖ ਇਸ ਮਨ ਕੋ ਵਰਤਣ ਇਹੋ ਹਮਾਰੇ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰੇ ਪਰਵਾਰੇ ਨਾਮ ਸਿਖਾਈ ਸਦਾ ਮੇਰੇ ਸੰਗ ਹਰ ਨਾਮ ਜੋ ਕੋ ਨਿਸਤਾਰੇ ਵਿਖੇ ਬਲਾਸ ਕਹਿਤ ਬੋ ਤੇਰੇ ਚਲਤਨ ਕਸੂ ਸੰਗਾਰੇ ਇਸ਼ਟ ਮੀਤ ਨਾਮ ਨਾਨਕੋ ਹਰ ਨਾਮ ਮੇਰੇ ਭੰਡਾਰੇ ਟੋਡੀ ਮਹੱਲਾ ਪੰਜਵਾਂ ਨੀਕੇ ਗੁਣ ਕਾਓ ਮਿੱਠੀ ਰੋਗ ਮੁਖ ਉੱਜੜ ਮਨ ਨਿਰਮਲ ਹੋਈ ਹੈ ਤੀਰੋ ਰਹੇ ਇਹਾ ਊਹਾ ਰੋਗ ਰਹ ਚਰਨ ਪਖਾਰ ਕਰੋ ਗੁਰ ਸੇਵਾ ਮਨੇ ਚਰਾਵੋ ਭੋਗ ਛੋਡ ਆਪਤ ਬਾਦ ਹਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਖੋਗ ਕਹ ਨਾਨਕ ਇੱਕ ਬਿਨ ਦੂਜਾ ਅਵਰ ਨ ਕਰਨੇ ਯੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਰਹੋ ਅਵਰ ਨ ਸੂਝੇ ਦੂਜੀ ਠਾਰ ਹਰ ਪਰਿਓ ਤੋਂ ਦੁਆਰੀ ਲੇਖਾ ਛੋੜ ਅਲੇਖੇ ਛੁਟੇ ਨਾਮ ਨਿਰਗੁਣ ਲਿਓ ਅਬਾਰੇ ਸਾਧਵਕ ਸੰਤ ਸਦਾ ਮਿਹਰਬਾਨਾ ਸਭਨਾ ਦੀ ਉਦਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਵਾਰੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿ ਸਮਨ ਉਪਜੋ ਸਗਲੇ ਦੁੱਖ ਭਲਾਣ ਰਹਾ ਜੋ ਮੰਗੇ ਸੁਸ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਲ ਮਨ ਦੂਤ ਛੁਟ ਹੈ ਪਵਜਲ ਜਗਤ ਤਰਾਇਣ ਖੋਜ ਖੋਜ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪ੍ਰਭੈ ਦਿਆਲਾ ਸਿਵਕੇ ਬਾਣ ਸਿਰ ਕਾਟਿਓ ਰਾ ਕਾਲ ਜਲ ਜਮ ਜੋਹ ਨ ਸਾਕੇ ਸੱਚ ਕਾ ਪੰਥ ਥਾਟਿਓ ਖਾਤ ਖਰਚਤ ਕਿਸੇ ਨਖੁੱਟਤ ਨਾਹੀਂ ਰਾਮ ਰਤਨ ਧਨ ਖਾਟਿਓ ਭਸਮਾ ਭੂਤ ਹੋਆ ਖਿੰਨ ਪੀਤਰ ਆਪਣਾ ਕਿਹਾ ਪਾਇ ਆਗਮ ਨਿਮ ਕਹਿ ਜਨ ਨਾਨਕ ਸਭ ਇਹ ਦੇਖ

ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਹਿ ਵਸ ਕੇ ਚਿਨਾਈ ਤੁਧ ਵੇਖੀ ਜਗ ਦੇ ਪਾਇਆ ਇੱਕ ਨਾ ਨੋ ਤੂੰ ਮੇਲ ਲੈ ਕਾਪੋ ਤੋ ਦੁਖਵਾਇਆ ਗੁਰ ਕਿਰਪਾ ਤੇ ਜਾਣਿਆ।

ਸਾਮੀ ਸਾਧਨਾ ਮਾਰੀਐ ਜਿਹਾ ਕਾਲੇ ਕਾਲਨਾ ਤੇ ਵੇਹੋ ਨਾ ਪੁਚਾਰੀਐ ਐਸੀ ਕਲਾ ਨਾ ਖੇਡੀਐ ਜਿਤ ਦਰਗਾਹ ਗਿਆ ਹਾਰੀਐ ਪੜਿਆ ਤੇ ਓਮੀਆ ਵਿਚਾਰ ਅੱਗੇ ਵਿਚਾਰੀਐ ਮੋ ਚੱਲੈ ਸੁਅੱਗੇ ਮਾਰੀਐ ਮੋ ਚੱਲ

ਵਾੜੀ ਸਤਿਗੁਰ ਵਿਟੋ ਵਾਲਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਜਿੰਦਿਆ ਨਿਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੈ ਲਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਇਤਾ ਬਿਰਲੈ ਕਿਨੈ ਵਿਚਾਰਿਆ

ਬੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹ ਪੀੜਾ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਸਹਿ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ ਪਛੋ

ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ੈ ਮੇਲੇ ਤਾਂ ਨਜ਼ਰੀਆਂ ਆਈਆਂ ਜਾਤ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸ਼ੈ ਤੁੱਠੈ ਨੌ ਨਿੱਧ ਪਾਈਆਂ ਸ਼ੈ ਤੁੱਠੈ ਨੌ ਨਿੱਧ ਪਾਈਆਂ।

ਆਖਿਓ ਕਲ ਆਪੇ ਹੀ ਤੈ ਧਾਰੀਐ ਦੇਖੈ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀਐ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਐ ਆਪਣ

ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ

सब तेरी रा।

0: ਸ੍ਰੀ ਅਕਾਲ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਤਿਆਰ, ਤਿਰੰਗਤ ਕੋਤੇ ਅਮਰਦਾਸ ਰਾਮਦਾਸ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਤਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ, ਕਰੁਣਾ ਨਿਰਾਵੇ ਤਾਏ, ਸਭ ਥਾਈ ਹੋਈ ਜੀ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈ ਹੋਈ ਜੀ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਜੀ ਦਾਤਾ ਤਿਆਰ ਤਰ ਕੇ ਖਾਲਸਾ ਜੀ, ਬੋਲੋ ਜੀ। ਪੰਜਾਂ ਪਿਆਰਿਆ ਚੌ ਸਾਹਿਬ ਜਾਦਿਆ, ਚਾਲਿਆ ਮੁਕਤੀਆ ਹਟਿਆ, ਜਪਿਆ ਤਪਿਆ ਜਿਨਾ ਨਾਮ, ਜਪਿਆ ਵਣ ਕੇ ਛਕਿਆ, ਦੇਗ ਜਲਾਈ ਤੇ ਗਵਾਈ, ਦੇਗ ਕੇ ਅੰਡਿਟ ਕੀਟਿਆ, ਤਿਨਾ ਪਿਆਰਿਆ ਸਚਾਰਿਆ ਦੀ ਕਮਾਈ ਦਾ ਤਿਆਰ ਤਰ ਕੇ ਖਾਲਸਾ ਜੀ, ਬੋਲੋ ਜੀ। ਜਿਨਾ ਸਿੰਘਾ ਸਿੰਘਣੀਆਂ ਨੇ ਧਰਮ ਹੇ ਸੀਤੇ, ਬੰਦ ਵਣ ਕਟਵਾਏ, ਖੁਪਰੀਆਂ ਲਹਾਈਆਂ ਚਰਕਰੀਆਂ ਤੇ ਚਰੇ, ਆਰਿਆਂ ਨਾ ਚਰਾ ਕੇ ਗੁਰਦੁਆਰਿਆਂ ਦੀ ਸੇਵਾ ਲਈ, ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ, ਸਿੱਖੀ ਕੇ ਸਾਸ ਵਾਸਾ ਨਾਮ ਨਿਭਾਈ ਦਾ ਧਿਆਨ ਤਰ ਕੇ ਖਾਲਸਾ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਦੀ ਧਿਆਨ ਤਰ ਕੇ ਖਾਲਸਾ ਜੀ, ਬੋਲੋ ਜੀ। ਪ੍ਰਿਥਵੀ ਸਰਬਾ ਖਾਲਸਾ ਜੀ ਗੁਰਦਾਸ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਟਿਆਵੇ ਚਿਟਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰੇ, ਤੇਗ ਤੇਗ ਫਤਿਹ ਬਿਰ ਜੀ ਪੈਜ ਪੰਥ ਕੀ ਜੀ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਬੋਲ ਬੋਲੋ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ, ਸ੍ਰੀ ਅੰਮ੍ਰਿਤ ਇਸ਼ਨਾਨ ਚੌਂਕੀਆ ਚੰਡੇ ਡੂੰਘੇ ਜੁਗੋ ਜੁਗ ਤਲ, ਧਰਮ ਕਾ ਰਾਖਾ ਹੇ ਅਕਾਰ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਨੂੰ ਕਿਸ ਸਿੱਖਾਂ ਦਾ ਮਨ ਨੀਵਾ ਮਾਤ ਉੱਚੀ ਮਾਤਾ ਰਾਖਾ ਹੇ ਅਕਾਲ ਪੁਰਖ, ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ, ਜਿਹੜੀ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਪੰਥ ਤੋਂ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ, ਏਨ ਮਾਨਿਆ ਦੇ ਮਾਨ ਤਾਨਿਆ ਦੇ ਤਾਨਿਓ ਤਿਆਦਿਓ ਨੇ ਆਸਰਿਆ ਦੇ ਆਸਰੇ, ਸੱਚੇ ਪਿਤਾ ਵਾਹਿਗੁਰੂ ਜੀ ਬੱਚਿਆਂ ਨੇ ਆਸਾ ਦੀ ਵਾਰ ਕੀਤੀ ਗਏ ਹਨ, ਅੱਖਰ ਬਾਦਾ ਪੁਲਚੁਕ ਮਾਫ ਕਰਨੀ ਕਰਾ ਪ੍ਰਸ਼ਾਦ ਦੇ ਹਾਜ਼ਰ ਹਨ ਜੀ, ਭੋਗ ਲਾਉਣਾ ਜੀ, ਪਿਆਰੇ ਪਿਆਰੇ ਹੁਕਮਨਾਮੇ ਬਖਸ਼ਣੇ ਨਿਹਾਲ ਕਰੋ ਜੀ, ਸਹੀ ਪਿਆਰੇ ਮਿਲ ਜਿਨਾ ਮਿਲਿਆ ਤੇਰਾ ਨਾਮ ਚਿਟਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬੁਲਾਏ ਸੋ ਨਿਹਾਲ।
1: ਤੁਝ ਬਿਨ ਸੁਰਤ ਕਰਾ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ ਰਹਾ, ਤੁਮ ਤਨ ਧਨੀ ਉਧਾਰ ਤਿਆਗੀ, ਸਰਵਨਨ ਸੁਣੀਅਤ ਸੋ ਜਸ ਤੁਮਾਰ, ਮੰਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬੇਪਸ ਦਾਮਾ, ਤਿਨ ਕੋ ਕਿਰਪਾ ਪਈ ਹੈ ਅਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇ ਨਾ ਬਾਰ, ਸੋ ਕੋ ਟਲ ਗੁਰ ਸੇਵੀਐ, ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਸੰਭਦੀ, ਹਰਸੋ ਪੁਰਸੋ ਜਟੀ ਗਿਆ, ਤੁਡ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ, ਸੱਜਣ ਸੱਚਾ ਪਾਤਸ਼ਾਹ ਸ਼ਿਰਸਾ।

ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਨ ਨਾ ਜਾਣਾ ਸਤ ਸੰਗਤ ਰਾਮ ਹਿਰਦੈ ਵਸਾਈ ਰਹਾਓ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਓ ਹਨੂਮਾਨ ਸਰ ਗੁੜੁੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਣਾ ਚਾਰ ਵੇਦ ਅਰ ਸਿਮਰਤ ਪੁਰਾਣਾ ਕਮਲਾਪਤ ਕਵਲਾ ਨਹੀਂ ਜਾਣਾ ਕਹਿ ਕਬੀਰ ਸੋ ਪਰਮੈ ਨਾਹੀ ਪਗ ਲਗ ਰਾਮ ਰਹਿ ਸ਼ਰਨਾਈ ਦਿਨ ਤੇ ਪਹਿਰ ਪਹਿਰ ਤੇ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ ਖੁਸ਼ੀਆਂ ਦਾ ਸੁਹਾਵਣਾ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਕੇ ਦਿੱਤਾ ਹੈ। ਸਾਡੇ ਅਤੀ ਸਤਿਕਾਰਯੋਗ ਵੀਰ ਸਰਦਾਰ ਗੁਰਵਿੰਦਰ ਸਿੰਘ ਜੌਲ, ਜਿਨ੍ਹਾਂ ਦੇ ਆਨੰਦ ਕਾਰਜ ਨੇ, ਉਹਨਾਂ ਨੂੰ ਬੇਨਤੀ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸੱਜ ਜਾਣ। ਉਤਨੀ ਦੇਰ ਦੂਸਰੇ ਪਰਿਵਾਰ ਲੜਕੀ ਵਾਲੇ ਅਨੀਨਾ ਕੌਰ ਦਸਾਂਝ, ਉਹਨਾਂ ਨੂੰ ਬੇਨਤੀ ਹੈ ਕਿ ਬੱਚੀ ਨੂੰ ਲੈ ਕੇ ਗੁਰੂ ਹਜ਼ੂਰੀ ਅੰਦਰ ਪਹੁੰਚਣ ਜੀ। ਉਤਨੀ ਦੇਰ ਆਪ ਸਰਬੱਤ ਸੰਗਤ ਗੁਰਬਾਣੀ ਦਾ ਸ਼ਬਦ ਸਰਵਣ ਕਰੋ ਜੀ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਨੇ ਦੋਹਾਂ ਪਰਿਵਾਰਾਂ ਦਾ ਆਪਸੀ ਮੇਲ ਬਣਾਇਆ ਔਰ ਦੋਹਾਂ ਪਰਿਵਾਰਾਂ ਨੂੰ ਖੁਸ਼ੀਆਂ ਦੇ ਸੁਹਾਵਣੇ ਸਮੇਂ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਦਿੱਤੇ ਨੇ। ਜਿਸ ਦਿਨ ਦੀ ਉਡੀਕ ਹਰ ਪ੍ਰਾਣੀ ਨੂੰ ਜਦੋਂ ਉਹਦੇ ਘਰ ਵਿੱਚ ਬੱਚਾ ਬੱਚੀ ਜਨਮ ਲੈਂਦੇ ਨੇ, ਉਸ ਦਿਨ ਤੋਂ ਉਸ ਨੂੰ ਇਹ ਦਿਨ ਦੀ ਉਡੀਕ ਹੁੰਦੀ ਹੈ ਕਦੋਂ ਵੱਡੇ ਹੋਣ, ਪੜ੍ਹ ਲਿਖ ਜਾਣ, ਆਪਣੇ ਕਾਰੋਬਾਰ ਕੰਮ ਧੰਦੇ ਸੰਭਾਲਣ ਅਤੇ ਇਹਨਾਂ ਦੇ ਵਿਆਹ ਦੇ ਕਾਰਜ ਅਸੀਂ ਕਰੀਏ। ਅਤੇ ਜਦੋਂ ਅਜਿਹਾ ਸੁਹਾਵਣਾ ਸਮਾਂ ਪ੍ਰਾਪਤ ਹੁੰਦਾ ਤਾਂ ਸੁਭਾਵਿਕ ਹੀ ਸਾਡੀ ਜ਼ੁਬਾਨ 'ਤੇ ਇਹ ਸ਼ਬਦ ਆਉਂਦੇ ਨੇ, ਭਾਈ ਵਧਾਈਆਂ ਮੁਬਾਰਕਾਂ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ, ਭਾਈ ਹਰੇਕ ਮਨੁੱਖ ਦੇ ਹਿੱਸੇ ਨਹੀਂ ਆਉਂਦਾ, ਉਹਨਾਂ ਦੇ ਹਿੱਸੇ ਆਉਂਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਜਦੋਂ ਸਤਿਗੁਰੂ ਦੀ ਮਿਹਰ ਹੋ ਜਾਏ, ਨਿਗਾਹ ਹੋ ਜਾਏ, ਅਤੇ ਜਦੋਂ ਨਿਗਾਹ ਹੋ ਜਾਏ ਕੱਚ ਸੋਨਾ ਬਣ ਜਾਂਦਾ, ਲੋਹਾ ਪਾਰਸ ਬਣ ਜਾਂਦਾ, ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ, ਆਮ ਲੱਕੜ ਚੰਦਨ ਦੀ ਲੱਕੜ ਬਣ ਜਾਂਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਾਵਣੈ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਰੰਗ ਕਰੈ ਗਿਆਨ ਗੁਰ ਕਹਿਉ ਵਿਚਾਰੈ, ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਲਿੱਦਰ ਤਿਨਕੇ ਗਏ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰਾਂ ਦੇ ਸਿਰ 'ਤੇ ਮੇਰਾ ਪ੍ਰਿਆਤ ਰੱਖਣ ਆਓ। ਸੀਮਤ ਸਮੇਂ ਦੀ ਰਸਮ ਹੈ, ਸੁਭਾਗ ਜੋੜੀ ਗੁਰੂ ਦੀ ਹਜ਼ੂਰੀ ਅੰਦਰ ਸਜ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਸਾਰਿਆਂ ਕੋਲ ਫੋਨ ਨੇ, ਉਹਨਾਂ ਨੂੰ ਸਾਈਲੈਂਟ ਕਰ ਲਓ। ਜਿਨ੍ਹਾਂ ਪਰਿਵਾਰਾਂ ਕੋਲ ਨਾਲ ਬੱਚੇ ਨੇ, ਬੱਚਿਆਂ ਨੂੰ ਸੰਭਾਲ ਕੇ ਰੱਖੋ। ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਨੂੰ ਬੇਨਤੀ ਹੈ, ਦੋਨੋਂ ਹੱਥ ਜੋੜ ਕੇ, ਜਿਨ੍ਹਾਂ ਦੇ ਸਿਰ 'ਤੇ ਚੁੰਨੀਆਂ ਨੇ, ਥੋੜ੍ਹੇ ਥੋੜ੍ਹੇ ਸਿਰ ਨੰਗੇ ਨੇ, ਕੋਸ਼ਿਸ਼ ਕਰੋ ਗੁਰੂ ਦੀ ਹਜ਼ੂਰੀ ਅੰਦਰ ਥੋੜ੍ਹਾ ਸਿਰ ਕੱਜਣ ਦੀ ਬੇਨਤੀ ਹੈ। ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ, ਭਲਿਆ ਜਦੋਂ ਕੋਈ ਵੀ ਕਾਰਜ ਹੋਏ ਉਦੋਂ ਮਾਲਕ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ। ਕਹਿਣ ਲੱਗੇ, ਕਾਰਜ ਕੰਮ ਤੋਂ ਆਰੰਭ ਕਰ ਸਕਦਾ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਨੇਪਰੇ ਸਿਰੇ ਚਾੜ ਲੈਣਾ ਤੇਰੇ ਵੱਸ ਦੀ ਬਾਤ ਨਹੀਂ। ਇਸੇ ਲਈ ਕਿਹਾ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਅਸੀਂ ਸਤਿਗੁਰੂ ਦੇ ਚਰਨਾਂ ਪਾਸ ਇਹ ਸ਼ਬਦ ਪੜ੍ਹਨਾ ਔਰ ਅਰਦਾਸ ਬੇਨਤੀ ਕਰਨੀ ਹੈ ਕਿ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਹਰ ਕਾਰਜਾਂ ਵਿੱਚ ਅੰਗ ਸੰਗ ਪਾਤਸ਼ਾਹ ਜੀ ਸਹਾਈ ਹੋਣ, ਰਹਿਮਤ ਕਰਨ ਜੀ। ਆਓ ਸ਼ਬਦ ਸਰਵਣ ਕਰੀਏ, ਉਪਰੰਤ ਫਿਰ ਭਾਈ ਸਾਹਿਬ ਅਰਦਾਸ ਬੇਨਤੀ ਕਰਨਗੇ, ਸਤਿਗੁਰੂ ਪਾਤਸ਼ਾਹ ਜੀ ਪਾਸੋਂ ਆਗਿਆ ਲੈ ਕੇ ਕਾਰਜਾਂ ਦੀ ਰਹਿਮਤ ਕਰਾਂਗੇ।

ਆਓ ਸੁਭਾਗ ਜੋੜੀ ਦੋਨੋਂ ਦੇ ਮਾਤਾ ਪਿਤਾ ਜੀ ਖੜ੍ਹੇ ਹੋਣਗੇ, ਬਾਕੀ ਸੰਗਤ ਇਸ ਤਰ੍ਹਾਂ ਸਜੀ ਰਹੇ। ਭਾਈ ਸਾਹਿਬ ਅਰਦਾਸ ਬੇਨਤੀ ਕਰ ਰਹੇ ਨੇ, ਸੁਭਾਗ ਜੋੜੀ ਦੋਨੋਂ ਦੇ ਮਾਤਾ ਪਿਤਾ ਜੀ ਖੜ੍ਹੇ ਹੋ ਜਾਣ ਜੀ।

ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮਨਾਮਾ ਸਾਹਿਬ ਸਰਵਣ ਕੀਤਾ ਜੀ। ਪਾਤਸ਼ਾਹ ਜੀ ਰਹਿਮਤ ਕਰਦੇ ਕਹਿਣ ਲੱਗੇ, ਸੋ ਸੁਖੀਆ ਧੰਨ ਉਸ ਜਨਮਾ ਨਾਨਕ ਤਿਸ ਬਲਿਹਾਰੇ। ਅਸੀਂ ਸਾਰੇ ਚਾਹੁੰਦੇ ਹਾਂ ਕਿ ਜੀਵਨ ਵਿੱਚ ਸਾਨੂੰ ਸੁੱਖ ਮਿਲੇ, ਖੁਸ਼ੀਆਂ ਮਿਲਣ, ਅਤੇ ਪਾਤਸ਼ਾਹ ਜੀ ਰਹਿਮਤ ਕੀਤੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਘਰ ਬਾਰ ਵਾਲੇ ਬਣਾਇਆ। ਅਤੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਹੁਣ ਲਾਵਾਂ ਸਰਵਣ ਕਰਨੀਆਂ ਨੇ। ਪਾਤਸ਼ਾਹ ਜੀ ਕਹਿਣ ਲੱਗੇ, ਘਬਰਾਉਣ ਦੀ ਲੋੜ ਨਹੀਂ, ਜ਼ਿੰਦਗੀ ਵਿੱਚ ਦੁਖੀ ਨਹੀਂ ਸੁਖੀ ਹੋਏਗਾ। ਕਹਿਣ ਲੱਗੇ, ਕਰਮਾਂ ਦੀ ਖੇਡ ਹੈ ਕਰਮਾਂ ਦੀ, ਪਰ ਦੁਨੀਆਂ ਦਾ ਇਹ ਉਹ ਦਰ ਹੈ ਜਿੱਥੇ ਕਰਮ ਤਬਦੀਲ ਹੁੰਦੇ ਨੇ, ਬਦਲੇ ਜਾਂਦੇ ਨੇ ਬਦਲੇ, ਇੱਕੋ ਇੱਕ ਦਰ ਹੈ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਆਪੇ ਬੀਜ ਆਪੇ ਹੀ ਖਾਹੋ, ਕਰਮਾਂ ਦੀ ਖੇਡ ਹੈ। ਪਰ ਕਹਿਣ ਲੱਗੇ, ਘਬਰਾਉਣ ਦੀ ਲੋੜ ਨਹੀਂ, ਜੇ ਤੂੰ ਚਾਹੁੰਦਾ ਪਰਮੇਸ਼ਰ ਨਾਲ ਮਿਲਣਾ ਅਤੇ ਜ਼ਿੰਦਗੀ ਸੁਖੀ ਅਤੇ ਖੁਸ਼ੀਆਂ ਚਾਹੁੰਦਾ, ਖੇੜੇ ਚਾਹੁੰਦਾ, ਫਿਰ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ, ਪਰਮਾਤਮਾ ਦੀ ਸ਼ਰਨ ਵਿੱਚ ਆ ਜਾਈਂ। ਅਤੇ ਸੋਢੀ ਸੁਲਤਾਨ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਰਮ ਤਬਦੀਲ ਹੁੰਦੇ ਨੇ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ, ਉਹ ਕਰਮ ਪ੍ਰਵਿਰਤ ਹੁੰਦੇ ਨੇ, ਤਬਦੀਲ ਹੁੰਦੇ ਨੇ, ਇੱਥੇ ਕਰਮ ਬਦਲੇ ਜਾਂਦੇ ਨੇ। ਮੱਥਾ ਲਾਉਣ ਵਾਲੇ ਮਿਟ ਗਏ, ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਵਾਲੇ, ਮੱਥਾ ਟੇਕਣ ਵਾਲੇ, ਉਹ ਆਪਣੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਕੇ ਇਸ ਦਰ ਤੋਂ ਲੈ ਕੇ ਜਾਂਦੇ ਨੇ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਆਓ, ਸੀਮਤ ਸਮੇਂ ਦੀ ਰਸਮ ਹੈ, ਸੁਭਾਗ ਜੋੜੀ ਨੂੰ ਬੇਨਤੀ ਹੈ ਪਹਿਲਾਂ ਕਿ ਲਾਵਾਂ ਦਾ ਪਾਠ ਜਿਹੜਾ ਆਪਣੇ ਖੜ੍ਹੇ ਹੋ ਕੇ ਸੁਣਨਾ ਹੈ ਕਿ ਬੈਠ ਕੇ ਸੁਣਨਾ, ਸਾਨੂੰ ਮਾੜਾ ਜਿਹਾ ਇਹ ਦੱਸ ਦਿਓ। ਬੈਠ ਕੇ ਜੀ, ਠੀਕ ਹੈ ਜੀ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਆਓ, ਸੀਮਤ ਸਮੇਂ ਦੀ ਰਸਮ ਹੈ। ਤੁਸੀਂ ਜਦੋਂ ਭਾਈ ਸਾਹਿਬ ਲਾਵਾਂ ਦਾ ਪਾਠ ਪੜਨਗੇ, ਪਹਿਲੀ ਲਾਵਾਂ ਦਾ ਪਾਠ ਪੜਨਗੇ, ਉਸੇ ਲਾਵਾਂ ਦਾ ਫਿਰ ਕੀਰਤਨ ਹੋਵੇਗਾ। ਸਤਿਗੁਰੂ ਪਾਤਸ਼ਾਹ ਜੀ ਨੂੰ ਸੱਜੇ ਹੱਥ ਸਨਮੁੱਖ ਰੱਖਦੇ ਹਾਂ, ਪਰਲੇ ਪਾਸੇ ਦੀ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਉੱਠਣਾ ਹੈ ਅਤੇ ਹੌਲੀ ਹੌਲੀ ਸਹਿਜ ਨਾਲ ਪਰਿਕਰਮਾ ਕਰਨੀਆਂ ਨੇ, ਆਪਣੀ ਜਗ੍ਹਾ 'ਤੇ ਆ ਕੇ ਨਮਸਕਾਰ ਕਰਕੇ ਫਿਰ ਬੈਠ ਜਾਣਾ। ਇਸੇ ਤਰ੍ਹਾਂ ਭਾਈ ਸਾਹਿਬ ਫਿਰ ਲਾਵਾਂ ਦਾ ਪਾਠ ਕਰਨਗੇ, ਫਿਰ ਅਸੀਂ ਕੀਰਤਨ ਕਰਾਂਗੇ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਭਾਈ ਸਾਹਿਬ ਕਰਨਗੇ, ਚਾਰੇ ਲਾਵਾਂ ਦਾ ਵਾਰ ਵਾਰ ਕੀਰਤਨ ਹੋਵੇਗਾ। ਆਪਣੇ ਸੰਜਮ ਅਤੇ ਸਹਿਜ ਹੌਸਲੇ ਨਾਲ ਪਰਿਕਰਮਾ ਕਰਨੀਆਂ ਜੀ। ਬੇਨਤੀ ਹੈ, ਰਾਮਦਾਰੀ ਨਾਲ ਬੈਠ ਕੇ ਸਰਵਣ ਕਰੋ। ਥੋੜ੍ਹੇ ਸਮੇਂ ਦੀ ਸੀਮਤ ਜਿਹੜੀ ਰਸਮ ਹੈ, ਇਸੇ ਤਰ੍ਹਾਂ ਪਰਿਕਰਮਾ ਕਰਨੀਆਂ ਨੇ। ਉਸ ਤੋਂ ਪਹਿਲਾਂ ਹੁਣ ਪੱਲੇ ਦਾ ਸ਼ਬਦ ਹੈ ਜਿਹੜਾ, ਉਹ ਪੜ੍ਹਿਆ ਜਾਏਗਾ। ਸਾਡੇ ਅਤਿ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਜੀ ਦੁਸਾਂਝ, ਉਹਨਾਂ ਨੂੰ ਬੇਨਤੀ ਹੈ, ਬੱਚੀ ਅਨੀਕਾ ਕੌਰ ਦਾ ਜਿਹੜਾ, ਅਨੀਕਾ ਕੌਰ ਨੂੰ ਪੱਲਾ ਜਿਹੜਾ ਉਹ ਪਕੜਾ ਦੇਣ, ਅਤੇ ਸਰਕਾਰਯੋਗ ਸਾਡੇ ਵੀਰ ਸਰਦਾਰ ਗੁਰਵਿੰਦਰ ਸਿੰਘ ਜੀ ਜੌਲ, ਉਹਨਾਂ ਦਾ ਪੱਲਾ ਜਿਹੜਾ ਸਰਦਾਰ ਕੁਲਦੀਪ ਸਿੰਘ ਜੀ ਆਪਣੀ ਬੱਚੀ ਨੂੰ ਪਕੜਾ ਦੇਣ ਜੀ। ਆਓ, ਪੱਲੇ ਦਾ ਸ਼ਬਦ ਸਰਵਣ ਕਰੋ, ਉਪਰੰਤ ਪਹਿਲੀ ਲਾਵ ਦਾ ਪਾਠ ਹੋਵੇਗਾ, ਫਿਰ ਉਸੇ ਲਾਵ ਦਾ ਕੀਰਤਨ ਹੋਵੇਗਾ।

ਪਾਣੀ ਘਰ ਬੰਦਿਆ ਸਤਿਕਾਰ ਆਸਣ ਪੁਰਕੁਰਾਏ ਕਿੰਤੇ ਨਾ ਮਾਏ ਅੰਤਰਾ ਜਾਣਿਆ ਤੁਮ ਸਰਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣਾ ਆਪ ਕਰੇ ਤਬ ਆਸਾ ਅੰਦੇਸ਼ਾ ਤਭੀ ਕਿਉਂ ਕਰੇ ਇੱਕ ਹੈ ਆਸਾ ਪੀਤ ਰਹੇ ਨਿਰਸ ਤੋ ਨਾਨਕ ਏਕ ਮਿਲੇ ਇਹਨੂੰ ਵਿਦ ਸਾਗਰ ਧਰੀਐ ਜੀਵਤੀਆਂ ਇਉਂ ਮਰੀਐ ਰਹਾਉ ਦੂਜਾ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜਾ ਲੋਕ ਸੁਣੇ ਪਤ ਝੋਲੀ ਮੰਗਣ ਕਹਿ ਤਾਈ ਭਿਖਿਆ ਨਾ ਪੜੇ ਬਾਬਾ ਗੋਰਖ ਜਾਗਾ ਗੁਰਖ ਸੋਜਨ ਗੋਏ ਉਠਾਲੀ ਕਰਤੇ ਵਰਨ ਲਾਗੈ ਰਹੋ ਪਾਣੀ ਪ੍ਰਾਣ ਪੁਰ ਬੰਦ ਰਾਖੇ ਚੰਨ ਸੂਰਜ ਮੁਖ ਦੀਏ ਵਰਨ ਜੀਵਨ ਕੋ ਧਰਤੀ ਦੀਨੀ ਇਤੇ ਗੁਣ ਵਿਸਰੇ ਸਿਰ ਸਤਿਕਾਰ ਜੋਗੀ ਜਾਗੂ ਪੀਰ ਪੁਰਸ਼ ਬਹੁ ਤੇਰੇ ਜੇ ਤਨ ਮਿਲਾਂ ਤਾਂ ਕੀਰਤੇ ਅੱਖਾਂ ਤਾਂ ਮਨ ਸੇਵ ਕਰੇ ਕਾਕਤ ਲੂਣ ਰਹਿ ਘ੍ਰਿਤ ਸੰਗੇ।

ਭਿੱਖਿਆ ਭਾਈ ਭਗਤ ਪੈ ਚਲੈ ਹੋਵੈ ਸੁਤ੍ਰਿਪ ਸੰਤੋਖ ਹੋ ਮੋਲੈ ਤਿਹਾਂ ਰੂਪ ਹੋਏ ਆਸਣ ਪਾਵੈ ਸੱਚ ਨਾਮ ਤਾੜੀ ਚਿਤ ਲਾਵੈ ਨਾਨਕ ਬੋਲੈ ਅੰਮ੍ਰਿਤ ਬਾਣੀ ਸੁਣਵਾ ਛਿੰਦਰਾ ਉਦੂ ਨਿਸ਼ਾਣੀ ਆਸਾ ਮਾਈ ਨਿਰਾਸ ਵਲਾਹੀ ਨੇਚੋ ਨਾਨਕ ਕਰਤੇ ਪਾਏ ਪ੍ਰਣਤ ਨਾਨਕ ਅਗੁਣ ਸੁਣਾਏ ਉਰ ਚੱਲੇ ਕੀ ਸੰਦ ਮਿਲਾਏ ਦੇਖਿਆ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋਜੀ ਪਾਏ ਰਾਮ ਕਲੀ ਮਹੱਲਾ ਪਹਿਲਾ ਹਮ ਡੋਲਤ ਬੇੜੀ ਪਾ ਭਰੀ ਹੈ ਪਵਣ ਲਗਾ ਮਜਾਈ ਸਨਮੁਖ ਸਿਰ ਪੇਟਣ ਕਉ ਆਏ ਨੇਚੋ ਦੇਵ ਡਿਆਈ ਗੁਰਤਾਰ ਤਾਰਨ ਹਾਰਿਆ ਤੇ ਭਗਤ ਪੂਰਨ ਅਵਨਾਸ਼ੀ ਅੰਤੁਜ ਕੌਬਲ ਹਾਰਿਆ ਰਾਵ ਸਿਰ ਸਦ ਜੋਗੀ ਅਰ ਜੰਗਮ ਇਕ ਸਿਦ ਜਿਨੀ ਧਿਆਇਆ ਪਰਸਦ ਪੈਰ ਸਿਜ ਤੇ ਸਵਾਮੀ ਅੱਖਰ ਜਿਨ ਕਉ ਆਇਆ ਜਬ ਤੁਮ ਸੰਜਮ ਕਰਮ ਨਾ ਜਾਣਾ ਨਾਮ ਸਪੀ ਪ੍ਰਭ ਤੇਰਾ ਗੁਰ ਪਰਮੇਸ਼ਵਰ ਨਾਨਕ ਭੇਟਿਓ ਸਾਚਾ ਜਬਦ ਨਵੇਰਾ ਰਾਮ ਕਰੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈ ਆਏਤ ਤਨ ਕਰ ਤੁਰਹਾ ਲੰਘਾ ਜੇਤ ਅੰਤਰ ਪਾਏ ਤਿਸਾ ਤੂੰ ਰੱਖ ਐਨਸ ਦੀਵਾ ਬਣਾਇਆ ਤੱਕ ਐਸਾ ਦੀਵਾ ਨੀਤ ਰਾਏ ਜੇ ਦੀਵੈ ਸਭ ਸੋਜੀ ਪਾਏ ਰਹੋ ਹੱਛੀ ਮਿੱਟੀ ਸੋਜੀ ਹੋਏ ਤਾਂ ਕਾ ਕੀਆ ਮਨ ਸੋਏ ਕਰਨੀ ਤੇ ਕਰ ਚੱਕੋ ਢਾਲ ਐਥਾ ਉਥਨ ਵੀ ਨਾਲ ਆਪੇ ਨਦਰ ਕਰੇ ਜਨ ਸੋਏ ਗੁਰਮੁਖ ਵੀਰ ਨਾ ਬੂਜਾ ਕੋਏ ਤਿਤ ਘੜ ਦੀਵਾ ਨਿਚਲ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੀਵਾ ਨੀਤਰਾਏ ਡੋਲਾ ਵਾਉ ਨਾ ਵੱਡਾ ਹੋਏ ਜਾਪੈ ਜਉ ਸਿੰਘਾਸਣ ਦੋਏ ਖੱਤਰੀ ਬਾਹਮਣ ਛੂਤ ਕੇ ਵੈਸ ਨਿਤ

ਤੂੰ ਦੇਵੈ ਮੰਗਤ ਜਨ ਚਾਹੋ ਭਾਂਡਾ ਭਾਉ ਭਵੈ ਤਤਾਏ ਤੁਰਤਾ ਛੋਟੀ ਕੀਮਤ ਪਾਏ ਜਿਨ ਕਿਛ ਕੀਆ ਤੂੰ ਕਿਛ ਕਰੈ ਆਪਣੀ ਕੀਮਤ ਆਪੇ ਤਰੈ ਕਰੋ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੈ ਨਾ ਕੋ ਜਾਏ ਲੋਕ ਤਕਾਰ ਕਾਇਆ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ ਤੈ ਤਾਂ ਕਹਿਣ ਕਹਾਇਆ ਰਾਮ ਕਲੀ ਮਹੱਲਾ ਪਹਿਲਾ ਸਾਗਰ ਮੈਂ ਬੂਟ ਬੂਟ ਮੈਂ ਸਾਗਰ ਕਣ ਬੁਝਾ ਵਿਦ ਜਾਣਾ ਉਦੋਂ ਚਲਤੇ ਆਪ ਕਰ ਚਿੰਨ ਆਪੇ ਤਤ ਵਿਛਾਣ ਐਸਾ ਗਿਆਨ ਵਿਚਾਰਾ ਕੋਈ ਤਿਸ ਤੈ ਮੋਤ ਪਰਮਗਤ ਹੋਈ ਰਹਾਉ ਜਿਨ ਮੈਂ ਰਹਿਣ ਰਹਿਣ ਮੈਂ ਦਿਨੇਰ ਉਸ ਨਸੀਤ ਵਿਦ ਸੋਈ ਤਾਂ ਕਿ ਗਤਮ ਦੇ ਅਵਰ ਨਾ ਜਾਣਾ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਧੁਨ ਮੈਂ ਤਿਹਾਂ ਤਿਨ ਮੈਂ ਜਾਣਿਆ ਗੁਰਮੁਖ ਕਤ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੂਆ ਪੰਜ ਮਿਲੇ ਗੁਰ ਪਾਈ ਨਾਨਕ ਤਿਨਕ ਸਤ ਬਲਹਾਰੀ ਇਹਨੇ ਇੱਕ ਸ਼ਬਦ ਲਈ ਬੁਲਾਈ ਰਾਮ ਕਲੀ ਮਹੱਲਾ ਪਹਿਲਾਂ ਜਾਂ ਹਰ ਪ੍ਰਭ ਕਿਰਪਾ ਤਾਰੀ

ਕਿਹਾ ਭਾਈ ਸ਼ਬਦ ਤ੍ਰਿਪਤਾ ਸਹਿਰਾਓ ਪੰਜ ਬੈਲ ਗੱਡੀਆਂ ਦੇ ਧਾਰੀ ਰਾਮ ਕਲਾ ਨਿਭੈ ਪਤਸਾਰੀ ਤਰ ਤੁੱਟੀ ਗਾਡੋ ਸਿਰ ਭਾਰ ਲਖਰੀ ਬਿਖਰ ਜਰੀ ਪੰਜ ਮੰਝ ਪਾਰ ਗੁਰਕਾ ਸ਼ਬਦ ਵਿਚਾਰ ਜੋਗੀ ਸੁਖ ਸੁਖ ਸਮ ਕਰਨਾ ਸੁਖ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਰ ਕੰਧ ਜਪੈ ਨਿਰੰਕਾਰੀ ਸਹਿਜ ਅੰਗੂਠਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦ ਹੀ ਲੁੱਟਾ ਮਨ ਮੈਂ ਮੁਦਰਾ ਹਰ ਗੁਰੂ ਸਿਰ।

ਦੁਆਪਰ ਦੂਜਾ ਦੁਬਦਾ ਹੋਈ ਭਰਮ ਭੁਲਾ ਨਹੀਂ ਜਾਣਾ ਦੁਆਈ ਦੁਆਪਰ ਧਰਮ ਦੋ ਪੈਰ ਰਖਾਏ ਕਰਮ ਹੋਵੇ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚਲਾ ਮਾਇਆ ਮੋਹ ਵਧਾਈ ਮਾਇਆ ਮੋਹ ਅਤਗਵਾਰ ਸਤਿਗੁਰ ਭੇਟਾ ਨਾਮ ਉਧਾਰ ਸਭ ਜੁਗ ਮੈਂ ਸਚਾ ਇੱਕ ਸੋਈ ਸਭ ਮੈਂ ਸਚ ਦੂਜਾ ਨਹੀਂ ਕੋਈ ਸਾਚੀ ਕੀਰਤ ਸਚ ਹੋਈ ਕਰਮੁਖ ਨਾ ਵਖਾਣਾ ਕੋਈ ਸਚੁਗ ਮੈਂ ਨਾਮ ਉੱਤਮ ਹੋਈ ਕਰਮੁਖ ਵਿਰਲਾ ਪੂਜਾ ਕੋਈ ਹਰ ਨਾਮ ਧਿਆਈ ਭਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ।

ਪ੍ਰਮਾਣਕ ਬਹੁ ਸਾਗਰ ਭਰਪੂਰ ਕੀਆ, ਜਿਸ ਵੜ ਭਾਗ ਹੋਇਆ ਵੜ ਮਸਤਕ, ਤਿੰਨ ਗੁਰਮਤਿ ਘੜ ਘੜ ਲਈਆ, ਰਤਨ ਜਵੇ ਲਾਲ ਹਰਨਾਮਾ, ਗੁਰ ਕਾਠ ਤਲੀ ਦਗਲਾਇਆ, ਭਾਗਹੀਣ ਮਨਮੁਖ ਨਹੀਂ ਲਈਆ, ਤ੍ਰਿਣ ਉਲੈ ਲਾਕਸ਼ ਪਾਇਆ, ਮਸਤਕ ਭਾਗ ਹੋਵੇ ਤੁਰ ਲਿਖਿਆ, ਤਨ ਸਤਿਗੁਰ ਸੇਵਾ ਲਾਏ, ਨਾਨਕ ਰਤਨ ਜਵੇ ਹਰ ਪਾਵੈ, ਤਨ ਤਨ ਗੁਰਮਤਿ ਹਰ ਪਾਈ, ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਭਇਆ ਆਨੰਦਾ, ਹਰ ਨੀਕੀ ਕਥਾ ਸੁਣਾਏ, ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਮਤ ਪਾਏ, ਰਾਮ ਜਨ ਗੁਰਮਤਿ ਰਾਮ ਬੁਲਾਏ, ਜੋ ਜੋ ਸੁਣਾ ਕਹਿ ਸੋ ਮੁਕਤਾ, ਰਾਮ ਜਪਤ ਸੋ ਹਾਈ ਰਹਾਉ, ਜੇਵਟ ਭਾਗ ਹੋਇ ਮੁਖ ਮਸਤਕ, ਹਰ ਰਾਮ ਜਨਾ ਭੇਟਾਏ, ਦਰਸ਼ਨ ਸੰਤ ਦੇਉ ਕਰ ਕਿਰਪਾ, ਸਮਦਾਲ ਦੁੱਖ ਲੈ ਜਾਏ, ਹਰ ਕੇ ਲੋਕ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹਿ ਜਨ ਉੱਚੇ, ਨਰ ਨਿੰਦਕ ਡਾਂਸ ਲਗਾਏ, ਤ੍ਰਿਕਤ ਨਰ ਨਿੰਦਕ ਜਿਨ ਜਨ ਨੀ ਪਾਏ, ਹਰ ਕੇ ਸੁਖਾ ਸੁਖਾਏ, ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪਹਿਜ ਨ ਪਾਏ, ਦਇਆ ਦਇਆ ਕਰੋ ਰਾਖੋ ਹਰ ਜੀਉ, ਹਮ ਦੀਨ ਤੇਰੀ ਸ਼ਰਨ ਆਏ, ਹਮ ਬਾਰਕ ਤੂੰ ਪਿਤਾ ਭਰਾ ਮੇਰੇ, ਨੂੰ ਨਾਨਕ ਬਖਸ਼ ਮਿਲਾਏ, ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਵਾ ਸਾਧ ਜਨ ਨੀਕੇ, ਤਨੀ ਉੱਪਰ ਹੱਥ ਵਤਾਵੈ, ਗੁਰਮੁਖ ਸਾਧ ਸਹੀ ਪ੍ਰਭਾਏ, ਕਰ ਕਿਰਪਾ ਆ ਮਿਲਾਵੈ, ਰਾਮ ਮੋਕੋ ਹਰ ਜਨ ਮੇਲ ਮਨ ਪਾਵੈ, ਅਵੇ ਅਵੇ ਹਰ ਰਸ ਹੈ ਮੀਠਾ, ਮੇਰੇ ਸੰਤ ਜਨਾ ਮੋਖ ਪਾਵੈ ਰਹਾਵ, ਹਰ ਕੇ ਲੋਕ ਰਾਮ ਜਨ ਉਤਮ, ਮੇਰੇ ਉਤਮ ਪਦਵੀ ਪਾਵੈ, ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਜੀ ਕਰਾਵੈ, ਸੇਵਕ ਜਨ ਸੇਵੈ ਸੇਵਟ ਪਾਗੀ, ਜਿਤ ਮੰਤਨ ਪ੍ਰੀਤ ਲਗਾਵੈ, ਬਿਨ ਪ੍ਰੀਤੀ ਕਰੈ ਬਹੁ ਪਾਤਾ, ਕੂੜ ਬੋਲ ਕੂੜੋ ਫਲ ਪਾਵੈ, ਮੋਕੋ ਤਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀਲੇ ਪਾਵੈ, ਹਉ ਕਾਟੋ ਕਾਟ ਬਾਟ ਸਿਰ ਰਾਖੋ, ਜਿਤ ਨਾਨਕ ਸੰਤ ਜੜਿਆਵੈ, ਰਾਮ ਕਰੀ ਮਹੱਲਾ ਚੌਥਾ, ਜੇਵਟ ਭਾਗ ਹੋਵੇ ਵਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈ ਹੈ, ਹਰ ਅਮਰ ਹਰ ਜਨ ਅੰਮ੍ਰਿਤ ਕੁੰਡ ਸਰ ਨੀਕੇ, ਵਡ ਭਾਗੀ ਤੇ ਤਨਵਾਈ ਹੈ, ਰਾਮ ਮੋਕੋ ਹਰ ਜਨ ਕਾਰਾ ਲਾਈ ਹੈ, ਹਉ ਪਾਣੀ ਪੱਖਾਂ ਪੀਸੋ ਸੰਤ ਆਗਾ ਹੈ, ਪੱਗ ਮਲ ਮਲ ਧੂਰ ਮੁਖ ਲਾਈਐ ਰਾਵ, ਹਰ ਜਨ ਵੱਡੇ ਵੱਡੇ ਬੜੀ ਉੱਚੇ, ਜੋ ਸਤਿਗੁਰ ਮੇਲ ਮਿਲਾਈਐ, ਸਤਿਗੁਰ ਜੇ ਵਡੇ ਵਰਨਾ ਕੋਈ, ਮਿਲ ਸਤਿਗੁਰ ਪੁਰਖ ਤਿਆਈਐ, ਸਤਿਗੁਰ ਸ਼ਰਨ ਪਰੇ ਤਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਐ, ਜੇ ਕੱਪੜੇ ਸੁਆਏ ਆਏ ਮੈਂ ਗੁਰੇ ਆਗੈ, ਜਾਂ ਬਗਲ ਸਮਾਤ ਲਗਾਈਐ, ਬਗਲਾ ਕਾਗ ਨੀਚ ਕੀ ਸੰਗਤ, ਚਾਹੇ ਕਰੰਗ ਭਿਖੂ ਮੁਖ ਲਾਈਐ, ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ, ਰਾਮ ਕਰੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲਗੇ ਗੁਰ ਚਰਣੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ, ਰਾਮ ਹੈ ਹਰ ਹਰ ਰਾਮਨ ਪਾਇਆ, ਮੈਂ ਹਰ ਬਿਨ ਹਰ ਨ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਾਉ, ਮੇਰੇ ਇਖਿਨ ਪ੍ਰਾਣ ਰਾਏ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਤਨ ਤਨ ਵਟਪਾ ਗੁਰ ਚਰਣੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ, ਮੈਂ ਅਵਰਨ ਕੋਈ ਸੂਜੈ ਬੂਜੈ, ਮਨ ਹਰ ਜਪ ਜਪੁੰਜ ਪਾਇਆ, ਨਾਮਹੀਣ ਫਿਰਾਂ ਸੇ ਨਕਟੇ, ਤਿਨ ਘਸ ਘਸ ਨੱਕ ਵਡਾਇਆ, ਮੋਕੋ ਜਗ ਜੀਵਨ ਜੀਵਾ ਲੈ ਸਵਾਮੀ, ਹਿਰਦੇਂਤਰ ਨਾਮ ਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਤੇ ਆਇਆ, ਰਾਮ ਕਰੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰਿ ਉਰ ਤਾਰੇ, ਜੀ ਦਾਨ ਗੁਰਪੂਰੈ ਦੀਆ, ਹਰਿ ਅੰਮ੍ਰਿਤ ਨਾਮ ਸਮਾਰੇ, ਰਾਮ ਗੁਰ ਹਰਿ ਹਰਿ ਨਾਮ ਕੰਡ ਤਾਰੇ, ਗੁਰਮੁਖ ਕਥਾ ਸੁਣੀ ਮਨ ਭਾਈ, ਤਨ ਤਨ

ਤੇਰਾ ਗੁਰਮੁਖ ਰੱਖੋ ਔਰ ਤਾਰੇ, ਜੇਵੜ ਭਾਗ ਹੋਵੇ ਤਾਂ ਜਪੀਐ, ਹਰ ਭੋਜਨ ਪਾਰੇ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੈ ਕੰਡ ਜਨ ਤਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤਪਾਰੇ, ਰਾਗ ਰਾਮ ਕਰੀ ਮਹੱਲਾ ਪੰਜਵਾਂ ਘਰ ਪਹਿਲਾਂ।

ਕਰਨ ਸਦੀ ਝੂਰੈ ਮਨ ਮੁਖ ਕਵੇ ਨਾ ਉਸਤ ਕਰੈ ਨਿਰਪੁਨ ਕਰ ਦਾ ਤਾਰ ਤੇਸੋ ਪ੍ਰੀਤ ਨ ਕਰੈ ਗਵਾਰ ਸਭ ਸ਼ਾਹ ਸਿਰ ਸਚਾ ਸ਼ਾਹ ਏ ਮੁਤਾਜ ਪੂਰਾ ਪਾਸ਼ਾ ਹੋ ਮਗਨ ਲਵ ਟਿਉ ਭ੍ਰਮ ਗੇਰੈ ਨਾਨਕ ਤਰੀਐ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਜਪੂ ਹਰਨਾਉ ਆਗਾ ਦਰਗਾਹ ਪਾਵੋ ਥਾਉ ਸਦਾਨੰਦ ਰਹੁ ਵੀ ਸੋਗ ਕਹੂ ਨ ਵਿਆਪੈ ਹੋਮਾ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਵਿਸਮ ਵਿਸਮ ਭਈ ਵਿਸਮਾਦਾ ਪਰਮਗਤ ਭਾਵੈ ਹਰ ਸਿਮਰ ਪੁਰਾਣੀ ਰਹੁ ਹਰ ਮਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਗਨ ਤਾਰ ਸਗਲ ਭਾਵ ਨ ਚੱਲਣ ਸੰਗ ਭਜਨ ਤਰੀਐ ਪ੍ਰਭ ਕਹਿ ਰੰਗ ਤੇਹੀ ਤੋਇ ਨ ਉਤਰੈ ਮੈਲ ਹਮੈ ਵਿਆਪੈ ਦੁਬਧਾ ਪੈਲ ਹਰ ਹਰਿ ਉਖਤ ਜੋ ਜਨ ਖਾਏ ਤਾ ਕਰ ਉਖ ਸਗਲ ਮਿਟ ਜਾਏ ਕਰ ਕਿਰਪਾ ਪਰਮ ਦਿਆਲ ਮਨ ਤੈ ਕਵੋ ਨ ਬਿਸਰ ਗੁਪਾਰ ਤੇਰੇ ਦਾਸ ਕੀ ਹੋਵਾਂ ਧੂਰ ਨਾਨਕ ਕੀ ਪ੍ਰਭ ਸ਼ਰਧਾ ਪੂਰ ਰਾਮ ਕਰੀ ਮਹੱਲਾ ਪੰਜਵਾਂ ਤੇਰੀ ਸ਼ਰਨ ਪੂਰੇ ਗੁਰਦੇਵ ਤੁਸੀਂ ਦੂਜਾ ਨਾਹੀ ਕੋਇ ਤੂੰ ਸਮਰਾਤ ਪੂਰਨ ਪਰਬ੍ਰਹਮ ਸੋ ਤਿਹਾਇ ਪੂਰਾ ਜਿ ਕਰਮ ਤਰਨ ਤਰਨ ਪ੍ਰਭ ਤੇਰੋ ਨਾਉ ਏਕਾ ਸ਼ਰਨ ਗਈ ਮਨ ਮੇਰਾ ਤੁਸੀਂ ਦੂਜਾ ਨਾਹੀ ਠਾਉ ਰਹੋ ਜਬ ਜਬ ਜੀਵਾਂ ਤੇਰਾ ਨਾਉ ਆਗਾ ਦਰਗਾਹ ਪਾਵੋ ਠਾਉ ਤੂੰ ਕੰਧੇਰਾ ਮਨ ਤੇ ਜਾਏ ਦਰੂ ਤੁਮਿਨ ਸਹਿਰਾ ਚਰਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰ ਪੂਰੇ ਕੀ ਨਿਰਮਰੀਤ ਭਉ ਪਾਗਾ ਨਿਰਭਉ ਮਨ ਵਸੈ ਅੰਮ੍ਰਿਤ ਨਾਮ ਰਸਨਾ ਨਿਜ ਜਪੈ ਕੋਟ ਜਨਮ ਕੇ ਕਟੇ ਵਾਹੇ ਪਾਇਆ ਲਾਭ ਸਚਾ ਤਨ ਲਾਹੇ ਤੂਟ ਨਾ ਵੈ ਖੁੱਟ ਭੰਡਾਰ ਨਾਨਕ ਭਗਤ ਸੋ ਐ ਹਰਦਾਰ ਰਾਮ ਕਰੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਵਾਲੈ ਹੋਤਾ ਫਿਰ ਰਾਮ ਕੋ ਭੰਡਾਰ ਖਾਤ ਖਰ ਕਛ ਤੋਟ ਨਾ ਆਵੈ ਅੰਤ ਨਹੀਂ ਹਰ ਪਰਾਵਾ ਰਹਾਓ ਕੀਰਤਨ ਨਿਰਮੋਲ ਕਹੀਰਾ ਆਨੰਦ ਗੁਣੀ ਗਹੀਰਾ ਅਨੰਦ ਬਾਣੀ ਪੂੰਜੀ ਸੰਤਨ ਹੱਥ ਰਾਗੀ ਕੂੰਜੀ ਸੁਨ ਸਮਾਗ ਗੁਫਾ ਤੈ ਆਸਨ ਕੇਵਲ ਬ੍ਰਹਮ ਪੂਰਨ ਤੈ ਵਾਸਨ ਭਗਤ ਸੰਗ ਪ੍ਰਭ ਓਟ ਕਰਤ ਤੈ ਹਰ ਕਨ ਸੋਗ ਨ ਜਨਮ ਨ ਮਰਤ ਕਰ ਕਿਰਪਾ ਜਿਸ ਆਪ ਦਵਾਇਆ ਸਾਹ ਸੰਗ ਤਿਨ ਹਰ ਤਨ ਪਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਰੀ ਮਹੱਲਾ ਪੰਜਵਾਂ ਮੈਂ ਮਾਨਾ ਜਾਣਾ ਵੇਦ ਬ੍ਰਹਮੇ ਨਹੀਂ ਜਾਣਾ ਭੇਦ ਅਵਤਾਰ ਨਾ ਜਾਣਾ ਅੰਤ ਪਰਮੇਸ਼ਰ ਪਾਰ ਬ੍ਰਹਮੇ ਅੰਤ ਆਪਣੀ ਗਤਿ ਆਪ ਜਾਣਾ ਸੁਣ ਸੁਣੇ ਬ੍ਰਹ ਖਾਨਾ ਰਹਾਉ ਸ਼ੰਕਰਾ ਨਹੀਂ ਜਾਣਾ ਭੇਵ ਖੋਜ ਤਿਹਾਰੇ ਦੇਵ ਦੇਵੀਆਂ ਨਹੀਂ ਜਾਣਾ ਮਰਮ ਸਭ ਉਰਪੁਰ ਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਹਾ ਬਿਸ਼ੁਰਾ ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀ ਆਇਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲਾਂ ਜੋ ਭੇਖਾ ਆਖੀ ਨਹੀਂ ਲੇਵ ਤਿਸ ਪੁੰਨ ਪਾਪ ਨਾਨਕ ਪ੍ਰਭ ਆਪੇ ਆਪ ਰਾਮ ਕਲੀ ਮਹੱਲਾ ਪੰਜਵਾਂ ਕਿਸੂ ਕਾਜ ਨਾ ਕੀਓ ਜਾਨ ਸੁਰਤ ਮਤ ਨਾ ਹੀ ਕਿਛ ਗਿਆਨ ਜਾਪ ਤਾਪ ਸੀਰ ਨਹੀਂ ਧਰਮ ਕਿਸ ਨੂੰ ਜਾਨੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਝਬਿਨ ਦੂਜਾ ਹੈ ਵਰਨਾ ਕੋਈ ਭੂਲੈ ਚੂਕੈ ਪ੍ਰਭ ਤੇਰੇ ਰਾਉ ਰੇਤਨ ਬੋਧਨ ਸਿਧ ਪ੍ਰਗਾਸ ਵਿਖੈ ਵਿਆਤ ਕੇ ਗਾ ਮੈਂ ਵਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਧਰੇ ਕੀ ਮਨ ਮੈਂ ਟੇਕ ਸੁਣ ਸੁਣ ਜੀਵੋ ਮਨੇ ਵਿਸਰਾਮ ਪਾਪ ਖੰਡ ਪ੍ਰਭ ਤੇਰੋ ਨਾਮ ਤੂੰ ਅਖੰਡ ਜੀ

राम करी महला पांचवा राखण हर दयाल कोट पाव खंडे निमख्याल सगलो राधा जंतु मिलिया प्रभु गुण मिल मंतु जीन को दाता मेरा प्रभु पूर्ण परमेश्वर स्वामी कटकट राता मेरा प्रभु राव ताकि गई मन ओट बंधन ते हो ही चोट हृदय जा परमानंद मन माहे पय आनंद तरन तरन हर शरण जीवन रूप हर चरण संतन के प्राणे दार ऊचे ते ऊच पार सो मत सार जित हर समरीजा कर कृपा जे आपे दीजा सू सहज आनंद ਨਾਹੂ ਨਾਨਕ ਜਪਿਆ ਗੁਰ ਮਿਲ ਨਾਹੂ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਚਿੰਦੇ ਸਹੀ ਫਲ ਪਾਏ ਉਹ ਸਾਵਧਾਨ ਆਪਣੇ ਗੁਰ ਸਿਉ ਆਸਾ ਮਨਸ਼ਾ ਪੂਰਨ ਹੋਵੇ ਪਾਵੈ ਸਗਲ ਨਿਧਾਨ ਗੁਰ ਸਿਉ ਰਹਾਉ ਦੂਜਾ ਨਹੀਂ ਜਾਣਾ ਕੋਏ ਸਤਿਗੁਰ ਨਿਰੰਜਨ ਸੋਏ ਮਾਨਵ ਕਾ ਕਰ ਰੂਪ ਨ ਜਾਣ ਲੀਨ ਮਾਨੇ ਮਾਨ ਗੁਰ ਕੀ ਹਰ ਟੇਕ ਟਕਾਏ ਅਵਰਾ ਸੰਸਮ ਲਾਏ ਹਰ ਕਾ ਨਾਮ ਮੰਗ ਨਿਧਾਨ ਤੰਦਰ ਕਾ ਪਾਵੈ ਮਾਨ ਗੁਰ ਕਾ ਬਚਨ ਜਪ ਮੰਤ ਇਹ ਭਗਤ ਸਾਰ ਤਤ ਸਤਿਗੁਰ ਭਏ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋ ਵੈ ਸੋਈ ਪਰਮਾਨ ਆਪਣਾ ਤਜਵ ਮਾਨ ਰਹਿਣ ਸਦਾ ਗੁਣ ਗਾਓ ਪੂਰਨ ਹੀ ਸੁਆਉ ਆਨੰਦ ਕਰ ਸੰਤ ਹਰ ਜਪ ਛੱਡ ਸਿਆਣਾ ਬਹੁ ਚਿਤਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏ ਕੀ ਕਰੇ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਜਲੇ ਉਤਰੈ ਪਾਰ ਦੇਵਨ ਹਰ ਦਤਾਰ ਅੰਤ ਨ ਪਾਰਾ ਵਾਰ ਜਾ ਕਹਿ ਕਰ ਸਰਵ ਨਿਦਾਨ ਰਾਖਣ ਹਰ ਨਿਦਾਨ ਨਾਨਕ ਪਾਇਆ ਏ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਸਕੀਕਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਲਵ ਦੇ ਸਵਾਰ ਜਾਇਨ ਦਰਗਾਹ ਹਲਦ ਪਾਲ ਤੋਂ ਦੋਹੇ ਵਡਿਆਈ।

0: ਕਾਵਿ ਨਸੇ ਨਾਮ ਕੋ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਕਟਕਟ ਰਭਰੋਇਆ ਗੁਣਤਾਸ ਦਰਸ਼ ਦੇ ਧਰੁ ਪ੍ਰਭਾਸ ਨਿੰਦ ਨਾਨਕ ਚਿਤਵੈ ਸਚ ਅਰਦਾਸ ਰਾਗ ਰਾਮ ਕਰੀ ਮਹੱਲਾ ਪੰਜਵਾਂ ਘਰ ਦੂਜਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਸਰਬ ਸੁਖ ਪਰਮ ਸੁਖ ਪਾਈਐ ਆਵਾ ਗੁਣ ਮਿਟੈ ਮੇਰੇ ਚਮੀਤ ਰਹਾਉ ਗੁਣ ਗਾਵਤ ਹੋਤ ਪ੍ਰਗਾਸ ਚਰਨ ਕਉਨ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਦਾਰ ਨਾਨਕ ਭਾਉ ਜਿਹੜੇ ਉਤਰਸ ਪਾਰ ਰਾਮ ਕਰੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੋਹੇਲੇ ਸਗਲ ਬਿਨਾ ਸਿਰੋ ਕੂਰਾ ਰਹਾਉ ਇੱਕ ਰਾਧੋ ਸਾਚਾ ਸੋਏ ਜਾਂ ਕੀ ਸ਼ਰਨ ਸਦਾ ਸੁਖੋਏ ਹੀ ਸੋਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁੱਖ ਸਹਿਜੇ ਆਨੰਦ ਕਰੋ ਮੇਰੇ ਭਾਈ ਗੁਰਪੂਰਾ ਸਭ ਚਿੰਤ ਮਿਟਾਈ ਆੜ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਖਾਉ ਆਯਾਪ ਰਾਗ ਰਾਮ ਕਰੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਰਿੰਦਰ ਨਮਸਕਾਰੰ ਜਲਮ ਥਨਮ ਵਸਤੁ ਗਗਨ ਏਕ ਏਕ ਓਂਕਾਰੰ ਨਹਾਉ ਹਰਨ ਤਨ ਪੁਨ ਪੁਨਾ ਕਰਨ ਨੈ ਨਿਰਗਿਰ ਨੈ ਗਿਰੈ ਨਿਰੰਕਾਰੰ ਕਬੀਰ ਤੀਰ ਨਾਮ ਹੀਰ ਊਚ ਮੂਚ ਉਪਾਰੰ ਕਰਨ ਕੇਲ ਗੁਣ ਮੋਲ ਨਾਨਕ ਬਲਹਾਰੰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸੰਧਾਰਾ ਨੈ ਸੰਗਾਮਨੀ ਸੁੱਤ ਕਲਤਰ ਭਰਾਤ ਮੀਤ ਉਰਜ ਪਰਿਓ ਭਰਮ ਹੋਇਓ ਇਹ ਬ੍ਰਿਗ ਸ਼ਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਂਕਾਰ ਸਤਿ ਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਮਾ ਤਿਪਦੇ ਰੇ ਮਨ ਉੱਠ ਲਿਓ ਹਰ ਨਾਮਾ ਜਾ ਕਾ ਸਿਮਰਤ ਦੁਰਮਤ ਨਾਸਾ ਪਾਵੈ ਪਦ ਨਿਰਵਾਨਾ ਰਹਾਉ ਬੜ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਭਾਵ ਹੋਏ ਕੈ ਹੁਣ ਬੈਕੁੰਠ ਸਿਧਾਵੈ ਅਜਾ ਮਲਕੋ ਬੰਤ ਕਾਲ ਮੈਂ ਨਾਰਾਇਣ ਸੁਧਿਆਈ ਜੰਗਤ ਕੋ ਜੋਗ ਈਸ਼ਰ ਮਾਇਤ ਸੋ ਗਤ ਛਿਨ ਮੈਂ ਪਾਈ ਨਾ ਹਿਨ ਗੁਣ ਨਾਨਕ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਉਪਹਿ ਦਾਨ ਦੇ ਤੀਨਾ ਰਾਮ ਕਲੀ ਮਹੱਲਾ ਨਾਮਾ ਸਾਧੋ ਕੌਣ ਜੁਗ ਤੇ ਅਬ ਕੀ ਜਾ ਜਾ ਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮੈਂ ਉਰਜ ਰਹੋ ਹੈ ਪੂਜਾ ਨਾ ਕਹਿ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਭਾਵੈ ਪਦ ਨਿਰਵਾਣਾ ਭਏ ਦਿਆਲ ਕਿਰਪਾਲ ਸੰਤ ਜਨ ਤਵੇ ਮਾਤ ਬਤਾਈ ਸਰਵ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਵਾਸੁਰ ਮੈਂ ਹਿਮਖ ਏ ਕੋਰ ਤਾਰੈ ਜਮਕੋ ਤ੍ਰਾਸ ਮਿਟੈ ਨਾਨਕ ਤੇ ਆਪਣੋ ਜਨਮ ਸਵਾਰੈ ਰਾਮ ਕਲੀ ਮਹੱਲਾ ਨੌਮਾ ਪ੍ਰਾਣੀ ਨਾਰਾਇਣ ਸੁਧ ਲੇਹ ਚਿਨ ਚਿਨ
1: ਜਾਤ ਹੈ ਦੇਹ ਰਾਵ ਤਰਨਾ ਪੋ ਬਿਖਿਨ ਸਿਉਖ ਹੋਇਓ ਬਾਲਪਨ ਤਰਨਾ ਪੋ ਬਿਖਿਨ ਸਿਉਖ ਹੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੂ ਨਹੀਂ ਸਮਝੈ ਕੌਣ ਕੁਮਤ ਉਰਜਾਨਾ ਮਾਨਸ ਜਨਮ ਦਿਓ ਜੇ ਠਾਕੁਰ ਸੋ ਤੈ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾਕੋ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਅੰਤੇ ਹੋਏ ਹੈ ਅੰਤ ਸਹਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜ੍ਹੈ ਸੇ ਤਾਰੇ

ਪਾਤਰ ਹੈ ਸਾ ਧਰਤੀ ਸੋ ਪਾਉਣ ਚੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵ ਜੀਵਨ ਤਲਬ ਨਿਵਾਰ ਹੋਵੇ ਪਰਵਾਣਾ ਕਰੇ ਤਿੰਘਾਣਾ ਕੱਲ ਲੱਖਣ ਵਿਚਾਰ ਹਾਉ ਕਿਤੇ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹਿ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਛੀਜੈ ਤਪ ਘਰ ਤਪ ਨਾ ਹੋਈ ਜੇ ਕੋ ਨਾਉ ਲੈ ਬਦਨਾਵੀ ਕਲ ਕੇ ਲੱਖਣ ਏਈ ਜਿਸ ਸਿੱਖ ਦਾਰੀ ਤਿਸੈ ਖੁਆਰੀ ਚਾਕਰ ਕੇ ਡਰਨਾ ਜਾ ਸਿੱਖ ਦਾਰੈ ਪਵੈ ਜੰਜੀਰੀ ਤਾ ਚਾਕਰ ਹੱਥੋਂ ਮਰਨਾ ਆਖ ਗੁਣਾ ਕਲ ਆਈਐ ਤੇ ਹੋ ਜੁਗ ਕੇਰਾ ਰਹਿਆ ਤਪਾਵਸ ਜੇ ਗੁਣ ਦੇਹ ਤਾ ਪਾਈਐ ਰਹਾਉ ਕਲ ਕਲ ਵਾਲੀ ਸਰਾ ਨਿਬੇੜੀ ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਬੇਦ ਅਥਰਬਣ ਕਰਨੀ ਕੀਰਤ ਲਹਿਆ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਨੇ ਹੋ ਨਾਵੋ ਧੋਵੋ ਤਿਲਕ ਚੜਾਵੋ ਸੁਚ ਵਿਣ ਸੋਚ ਨਾ ਹੋਈ ਕਲ ਪਰਵਾਣ ਕਤੇਬ ਕੁਰਾਣ ਪੋਥੀ ਪੰਡਿਤ ਰਹੇ ਪੁਰਾਣ ਨਾਨਕ ਨਾਉ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਨ ਨਾਨਕ ਨਾ ਮਿਲੈ ਵਡਿਆਈ ਏਦੂ ਉੱਪਰ ਕਰਮ ਨਹੀਂ ਜੇ ਕਰ ਹੁੰਦਾ ਮੰਗਣ ਜਾਈਐ ਫਿਰ ਉਹ ਲਾਮਾ ਮਿਲੈ ਤਹੀ ਰਾਮਕਰੀ ਮੱਲਾ ਪਹਿਲਾ ਜਗ ਪ੍ਰਬੋਧੈ ਮੜੀ ਬੰਧਾਵੈ ਆਸਣ ਤਿਆ ਕਾਹੇ ਸੱਚ ਪਾਵੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਉਹ ਧੋਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੈ ਘਰ ਘਰ ਮਾਂਗ ਤਲਾਜ ਨਾ ਲਾਗੈ ਰਹਾਓ ਗਾਵੈ ਗੀਤ ਨਾ ਚੀਨੈ ਆਪ ਕਿਉ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਭਾਏ ਪਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੈ ਪਾਖੰਡ ਮਾਇਆ ਮੋਹ ਸਹਿ ਜਮ ਡੰਡ ਫੂਟੈ ਖਾਪਰ ਭੀਖ ਨਾ ਭਾਏ ਬੰਧਨ ਬਾਂਧਿਆ ਆਵੈ ਜਾਏ ਬਿੰਦ ਨਾ ਰੱਖੈ ਜਤੀ ਕਹਾਵੈ ਮਾਈ ਮੰਗਤ ਤ੍ਰੈਲੋ ਭਾਵੈ ਨਿਰਦਇਆ ਨਹੀਂ ਜੋਤ ਉਜਾਲਾ ਬੂਡਤ ਬੂਡੇ ਸਰਬ ਜੰਜਾਲਾ ਭੇਖ ਕਰੈ ਖਿੰਤਾ ਬਹੁਤ।

ਪੀਏ ਤੇ ਤਾ ਦੁੱਖ ਲਾਗੈ, ਨਾ ਵਿਸਾਰ ਭਵ ਜਲ ਪਿਆ, ਤਨ ਧਨ ਦੇਖਤ ਗਰਭ ਗਿਆ, ਕਨਕ ਕਾਮਨੀ ਸਿਉ ਹੇਤ ਵਧਾਏ, ਕੀ ਨਾਮ ਵਿਸਾਰੈ ਭਰਮ ਗਿਆ ਰਹੋ, ਜਤ ਸਤ ਸੰਜਮ ਸੀਲ ਨਾ ਰਾਖਿਆ, ਪ੍ਰੇਤ ਪਿੰਜਰ ਮੈਂ ਕਾਸ਼ਟ ਭਇਆ, ਪੁੰਨ ਦਾਨ ਇਸ਼ਨਾ ਨ ਸੰਜਮ, ਸਾਧ ਸੰਗਤ ਬਿਨ ਬਾਦ ਜਯਾ, ਲਾਲਚ ਲਾਗੈ ਨਾਮ ਵਿਸਾਰਿਓ, ਆਵਤ ਜਾਵਤ ਜਨਮ ਗਿਆ, ਜਾ ਜਮ ਧਾਏ ਕੇਸ ਗਹਿ ਮਾਰੈ, ਸੁਰਤ ਨਹੀਂ ਮੁਖ ਕਾਲ ਗਿਆ, ਐਨਸ ਨਿੰਦਾ ਤਾਤ ਪੁਰਾਈ, ਹਿਰਦੈ ਨਾਮ ਨਾ ਸਰਵ ਦਿਆ, ਬਿਨ ਗੁਰ ਸ਼ਬਦ ਨਾ ਗਤ ਪਤ ਪਾਵੈ, ਰਾਮ ਨਾਮ ਬਿਨ ਨਰਕ ਗਿਆ, ਖਿਨ ਮੈਂ ਵੇਸ ਕਰੈ ਨਟੁਆ ਜਿਉ, ਮੋਹ ਪਾਪ ਮੈਂ ਗਲਤ ਗਿਆ, ਇਤ ਉਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕਹਿ ਮਗਨ ਪਇਆ, ਕਰੈ ਵਿਕਾਰ ਵਿਥਾਰਕ ਹਨੇਰੇ, ਸੁਰਤ ਸ਼ਬਦ ਬਿਨ ਭਰਮ ਪਇਆ, ਹੋ ਮੈਂ ਰੋਗ ਮਹਾ ਦੁਖ ਲਾਗਾ, ਗੁਰਮਤ ਲੇਵੋ ਰੋ ਗਿਆ, ਸੁਖ ਸੰਪਤ ਕੋ ਆਵਤ ਦੇਖੈ, ਸਾਖਤ ਮਨ ਅਭਿਮਾਨ ਪਿਆ, ਜਿਸ ਕਾ ਇਹੋ ਤਨ ਧਨ ਸੋ ਫਿਰ ਲੇਵੈ, ਅੰਤਰ ਸਹਿਸਾ ਦੁਖ ਪਿਆ, ਅੰਤ ਕਾਲ ਕਿਛ ਸਾਥ ਨਾ ਚੱਲੈ, ਜੋ ਦੀ ਸਹਿ ਸਭ ਤਿਸੈ ਮਿਆ, ਆਦਿ ਪੁਰਖ ਪਰੰਪਰ ਸੋ ਪ੍ਰਭ, ਹਰ ਨਾਮ ਹਿਰਦੈ ਲੈ ਪਾਰ ਪਿਆ, ਮੋਏ ਕੋ ਰੋਵੈ ਕਿਸੈ ਸੁਣਾਵੈ, ਪੈ ਸਾਗਰ ਅਸਰਾਲ ਪਿਆ, ਦੇਖ ਕੁਟਾਂਬਾਇਆ ਗ੍ਰਹਿ ਮੰਦਿਰ, ਸਾਖਤ ਜੰਜਾਲ ਪਰਾਲ ਪਿਆ, ਜਾ ਆਏ ਤਾ ਤਿਨੈ ਪਠਾਏ, ਚਾਲੇ ਤਿਨੈ ਬੁਲਾਏ ਲਿਆ, ਜੋ ਕਿਛ ਕਰਨਾ ਸੋ ਕਰ ਰਹਿਆ, ਬਖਸ਼ਣ ਹਾਰੈ ਬਖਸ਼ ਲਿਆ, ਜਿਨ ਇਹ ਚਾਖਿਆ ਰਾਮ ਰਸਾਇਣ, ਤਿਨ ਕੀ ਸੰਗਤ ਖੋਜ ਭਇਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸ਼ਰਨ ਪਿਆ, ਦੁੱਖ ਸੁਖ ਗੁਰਮੁਖ ਸਮ ਕਰ ਜਾਣਾ, ਹਰ ਇੱਕ ਸੋਗ ਤੇ ਬਿਰਖਤ ਪਿਆ, ਆਪ ਮਾਰ ਗੁਰਮੁਖ ਹਰ ਪਾਏ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਦੱਖਣੀ ਮਹੱਲਾ ਪਹਿਲਾ, ਜਤ ਸਤ ਸੰਜਮ ਸਾਚ ਦ੍ਰਿੜਾਇਆ, ਸਾਚ ਸ਼ਬਦ ਰਸ ਲੀਣਾ, ਮੇਰਾ ਗੁਰਦਿਆਲ ਸਦਾ ਰੰਗ ਲੀਣਾ, ਐਨਸ ਰਹਿ ਏਕ ਲਿਵ ਲਾਗੀ, ਸਾਚੇ ਦੇਖ ਪਤੀਣਾ ਰਹਾਓ, ਰਹਿ ਗਗਨਪੁਰ ਦ੍ਰਿਸ਼ਟ ਸਮੈਸਰ, ਅਨ ਹੱਥ ਸ਼ਬਦ ਰੰਗੀਣਾ, ਸਤ ਬੰਦ ਕੁਪੀਣ ਭਰਪੁਰ ਲੀਣਾ, ਜੇਵਾ ਰੰਗ ਰਸੀਣਾ, ਮਿਲੈ ਗੁਰ ਸਾਚੇ ਦਿਨ ਰਚ ਰਾਚੇ, ਕਿਰਤ ਵਿਚਾਰ ਪਤੀਣਾ, ਏਕ ਮਹਿ ਸਰਬ ਸਰਬ ਮਹਿ ਏਕਾ, ਇਹ ਸਤਿਗੁਰ ਦੇਖ ਦਿਖਾਈ, ਜਿਨ ਕੀ ਏ ਖੰਡ ਮੰਡਲ ਬ੍ਰਹਿਮੰਡਾ, ਸੋ ਪ੍ਰਭ ਲਖਣ ਨਾ ਜਾਈ, ਦੀਪਕ ਤੇ ਦੀਪਕ ਪ੍ਰਗਾਸਿਆ, ਤ੍ਰਿਭਵਨ ਜੋਤ ਦਿਖਾਈ, ਸੁੱਚੇ ਤਖਤ ਸਚ ਮਹਿਲੀ ਬੈਠੇ, ਨਿਰਭਉ ਤਾੜੀ ਲਾਈ, ਮੋਹਿ ਕਿਆ ਬੈਰਾਗੀ ਜੋਗੀ, ਘਟ ਘਟ ਕਿੰਗੁਰੀ ਵਾਈ, ਨਾਨਕ ਸ਼ਰਨ ਪ੍ਰਭੂ ਕੀ ਛੁਟੇ, ਸਤਿਗੁਰ

ਵਿਚਾਰੀ ਕਾਇਆ ਨਗਰੀ ਇਹੁ ਮੰਦ ਰਾਜਾ ਪੰਚ ਵਸੈ ਵਿਚਾਰੀ। ਸ਼ਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਿਕਾਲ ਕਰ ਕਹੇ ਕਹਿ ਬਪੁਰੇ ਜੀਵਤ ਮੂਆ ਮਨ ਮਾਰੀ। ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਤ ਰੈ ਭਵ ਸਾਗਰ ਆਤਮ ਤਤ ਵਿਚਾਰੀ। ਗੁਰ ਸੇਵਾਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਣਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ। ਤ੍ਰੈ ਗੁਣ ਮੇਟੇ ਚੌਥੈ ਵਰਤੈ ਏਹਾ ਭਗਤ ਨਿਰਾਰੀ। ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ। ਮਨੁਆ ਅਸਥਿਰ ਸ਼ਬਦੇ ਰਾਤਾ ਏਹਾ ਕਰਨੀ ਸਾਰੀ ਬੇਦ ਬਾਦ ਨਾ ਪਾਖੰਡ ਔਦੂ ਗੁਰਮੁਖ ਸ਼ਬਦ ਵਿਚਾਰੀ। ਗੁਰਮੁਖ ਜੋ ਕਮਾਵੈ ਔਦੂ ਜਤ ਸਤ ਸ਼ਬਦ ਵਿਚਾਰੀ। ਸ਼ਬਦ ਮਰੈ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ। ਮਾਇਆ ਮੋਹ ਭਵਜਲ ਹੈ ਅਵਦੂ ਸ਼ਬਦ ਤਰੈ ਕੁਲ ਤਾਰੀ। ਸ਼ਬਦ ਸੂਰ ਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ। ਇਹ ਮਨ ਮਾਇਆ ਮੋਹ ਆਯੋ ਦੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸ਼ਰਨ ਤੁਮਾਰੀ। ਰਾਮਕਲੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰਤਾ ਕਰ ਤੂੰ ਦਇਆ। ਆਵਣ ਜਾਣ ਬਿਭੂਤ ਲਾਏ ਜੋਗੀ ਤਾਂ ਤੀਨ ਭਵਨ ਜਿਣ ਲਿਆ। ਐਸੀ ਕਿੰਗੁਰੀ ਵਜਾਏ ਜੋਗੀ ਜਿਤ ਕਿੰਗੁਰੀ ਅਨਹਦ ਵਾਜੈ ਹਰ ਸਿਉ ਰਹਿ ਲਿਵ ਲਾਏ ਰਹੋ। ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ। ਮਨ ਦ੍ਰਿੜ ਕਰ ਆਸਣ ਬੈਸ ਜੋਗੀ ਤਾਂ ਤੇਰੀ ਕਲਪਣਾ ਜਾਈ। ਕਾਇਆ ਨਗਰੀ ਮਹਿ ਮੰਗਣ ਚੜੈ ਜੋਗੀ ਤਾਂ ਨਾਮ ਪੱਲੈ ਪਾਈ। ਇਤ ਕਿੰਗੁਰੀ ਧਿਆਨ ਨਾ ਲਾਗੈ ਜੋਗੀ ਨਾ ਸਚ ਪੱਲੈ ਪਾਏ। ਇਤ ਕਿੰਗੁਰੀ ਸ਼ਾਂਤ ਨਾ ਆਵੈ ਜੋਗੀ ਅਭਿਮਾਨਾ ਵਿੱਚੋ ਜਾਏ। ਪਾਉ ਭਾਉ ਦੋਏ ਪਤ ਲਾਏ ਜੋਗੀ ਇਹ ਸਰੀਰ ਕਰ ਡੰਡੀ। ਗੁਰਮੁਖ ਹੋਵੈ ਤਾਂ ਤੰਤੀ ਵਾਜੈ ਇਨ ਬਿਲ ਤ੍ਰਿਸ਼ਨਾ ਖੰਡੀ। ਹੁਕਮ ਬੁਝੈ ਸੋ ਜੋਗੀ ਕਹੀਐ ਏਕ ਸਿਉ ਚਿਤ ਲਾਏ ਸਹਿਸਾ ਤੂਟੈ ਨਿਰਮਲ ਹੋਵੈ ਜੋਗ ਜੁਗਤ ਇਵ ਪਾਏ। ਨਦਰੀ ਆਵਦਾ ਸਭ ਕਿਛ ਬਿਨਸੈ ਹਰ ਸੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਜੀ ਪਾਏ। ਇਹ ਜੋਗ ਨਾ ਹੋਵੈ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰੈ। ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ। ਇਹ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ। ਹਰ ਕਾ ਨਾਮ ਔਖਦ ਹੈ ਜੋਗੀ ਜਿਸਨੂੰ ਮਨ ਵਸਾਏ ਗੁਰਮੁਖ ਹੋਵੈ ਸੋਈ ਬੂਝੈ ਜੋਗ ਜੁਗਤ ਸੋ ਪਾਏ। ਜੋਗੈ ਕਾ ਮਾਰਗ ਬਿਖਮ ਹੈ ਜੋਗੀ ਜਿਸਨੂੰ ਨਦਰ ਕਰੇ ਸੋ ਪਾਏ। ਅੰਤਰ ਬਾਹਰ ਏਕੋ ਵੇਖੈ ਵਿੱਚੋ ਪਰਮ ਚੁਕਾਏ। ਵਿਣ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਏ ਕਹਿ ਨਾਨਕ ਮੁਕਤ ਹੋਵੈ ਜੋਗੀ ਸੱਚ ਰਹਿ ਸਮਾਏ। ਰਾਮਕਲੀ ਮਹੱਲਾ ਤੀਜਾ। ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤੋ ਗੁਰਮੁਖ ਦੇ ਵਡਿਆਈ ਰਹੋ। ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚੋ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ। ਜਿਸ ਤੇ ਉਪਜੈ ਤਿਸ ਤੇ ਬਿਨ ਸਹਿ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨਾ ਦੇਖੋ ਰਚਨਾ ਜਿੰਦ ਰਚਾਈ। ਸੱਚਾ ਸ਼ਬਦ ਰਵੈ ਘੱਟ ਅੰਤਰ ਸੱਚੇ ਸਿਉ ਲਿਵ ਲਾਈ। ਸਤਸੰਗਤ ਮਹਿ ਨਾਮ ਨਿਰਮੋਲਕ ਵੱਡੈ ਭਾਗ ਪਾਇਆ ਜਾਈ। ਭਰਮ ਨਾ ਭੁੱਲੋ ਸਤ ਗੁਰ ਸੇਵੋ ਮੰਦ ਰਾਖੋ ਇੱਕ ਠਾਈ। ਬਿਨ ਨਾਵੈ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ। ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ। ਸ਼ਿਵ ਨਗਰੀ ਮੈਂ ਆਸਣ ਬੈਸੈ ਗੁਰ ਸ਼ਬਦੀ ਜੋਗ ਪਾਈ। ਤਾਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ। ਇਹੋ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ। ਨਾਮ ਇਸ਼ਨਾਨ ਕਰੈ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ। ਤ੍ਰੈ ਗੁਣ ਅਚੇਤ ਨਾਮ ਚੇਤੈ ਨਾਹੀ ਬਿਨਾ ਵੈ ਬਿਨ ਸਜਾਈ। ਬ੍ਰਹਮਾ ਬਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰਿਗੁਣ ਭਰਮ ਪੁਲਾਈ। ਗੁਰ ਪ੍ਰਸਾਦੀ ਤ੍ਰਿਕੁਟੀ ਛੁਟੈ ਚੌਥੈ ਪਦ ਲਿਵਲਾਈ।

0: ਲਿਤ ਪੜੈ ਪੜਵਾਦ ਵਖਾਣੈ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹਿ ਹੈ ਕਿਸ ਭਾਈ ਭਗਤ ਜਿਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੈ ਸੋ ਗਤ ਪਾਏ ਸ਼ਬਦੇ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿਧ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਬਿੰਦ ਰਸਨਾ ਉਸਤਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚਿੱਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹਿ ਨਿਰਾਲਮ ਜੋਤੀ ਜੋਤ ਮਿਲਾਈ ਹੋ ਗੁਰਸਾਲਾ ਹੀ ਸਦਾ ਆਪਣਾ ਭਾਈ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾ ਵੋ ਗਤ ਪਤ ਪਾਈ ਰਾਮ ਕੁਲੀ ਮੱਲਾ ਤੀਜਾ ਹਰ ਕੀ ਪੂਜਾ ਦੁਲੰਭ ਹੈ ਸੰਤੋ ਕਹਿਣਾ ਕਛੂ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਾਹ ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਬਿਨ ਸਭ ਕਿਛ ਮੈਲਾ ਸੰਤੋ ਕਿਆ ਹੋ ਪੂਜ ਚੜਾਈ ਹਰ ਸੱਚੇ ਭਾਵੈ ਸਭ ਪੂਜਾ ਹੋਵੈ ਭਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤੋ ਮਨ ਮੁਖ ਥਾਏ ਨਾ ਪਾਈ ਸ਼ਬਦ ਮਰੈ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵਲਾਈ ਬਿਨਾ ਵੈ ਹੋਰ ਪੂਜ ਨਾ ਹੋਵੀ ਭਰਮ ਭੁੱਲੀ ਲੋਕਾਏ ਗੁਰਮੁਖ ਆਪ ਛਾਣੈ ਸੰਤੋ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਸਥਾਏ ਪਾਈ ਪੂਜਾ ਕਰੈ ਪਰ ਬਿਧ ਨਹੀਂ ਜਾਣੈ ਦੂਜੈ ਭਾਏ ਮਨ ਲਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਤੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਣੈ ਸੰਤੋ ਕੂੜ ਕਰੈ ਵਡਿਆਈ ਪਾਖੰਡ ਕੀਨੈ ਜਮ ਨਹੀਂ ਛੋਡੈ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣੈ ਗਤ ਬਿਤ ਤਿਨ ਹੀ ਪਾਈ ਇਹ ਮਨੁਆ ਸੁਨ ਸਮਾਧ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਵਖਾਣੈ ਸਤਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਦਰ ਸੱਚੈ ਸੋਭਾ ਪਾਈ ਸੱਚੀ ਬਾਣੀ ਸੱਚ ਵਖਾਣੈ ਸੱਚ ਨਾਮ ਲਿਵ ਲਾਈ ਪੰਜਨ ਅਤ ਪਾਪ ਭੈ ਪੰਜਨ ਅਤ ਪਾਪ ਨਿਖੰਜਨ ਮੇਰਾ ਪ੍ਰਭ ਅੰਤ ਸਿਖਾਈ ਸਭ ਕਿਛ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮ ਕੁਲੀ ਮਲਾ ਤੀਜਾ ਹਮ ਕੁਚਲ ਕੁਚੀਲ ਅਤ ਅਭਿਮਾਨੀ ਬਿਨ ਸ਼ਬਦ ਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਾਟ ਅੰਤਰ ਕਰਤਾ ਆਪ ਸਵਾਰੀ ਰਹੋ ਪਾਰਸ ਪਰਸੇ ਫਿਰ ਪਾਰਸ ਹੋਏ ਅਰਜਿਓ ਆਪਣੀ ਕਿਰਪਾ ਥਾਰੀ ਇੱਕ ਭੇਖ ਕਰੈ ਫਿਰੈ ਅਭਿਮਾਨੀ ਤਿੰਨ ਜੂਐ ਬਾਜੀ ਹਾਰੀ ਇੱਕ ਅਨਦਿਨ ਭਗਤ ਕਰੈ ਦਿਨ ਰਾਤੀ ਰਾਮ ਨਾਮ ਉਰ ਧਾਰੀ ਅਨਦਿਨ ਰਾਤੇ ਸਹਿਜੇ ਮਾਤੇ ਸਹਿਜੇ ਹੋ ਮੈਂ ਮਾਰੀ ਪੈ ਬਿਨ ਭਗਤ ਨਾ ਹੋਈ ਕਬ ਹੀ ਪੈ ਭਾਏ ਭਗਤ ਸਵਾਰੀ ਮਾਇਆ ਮੋਹ ਸ਼ਬਦ ਜੜਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਣਾ ਕਾ ਅੰਤ ਨਾ ਪਾਇਆ ਹੋ ਗਾਵਾ ਸ਼ਬਦ ਵਿਚਾਰੀ ਹਰ ਜੀਓ ਜਪੀ ਹਰ ਜੀਓ ਸਲਾਹੀ ਵਿੱਚੋ ਆਪ ਨਿਵਾਰੀ ਨਾ ਪਦਾਰਥ ਗੁਰ ਤੇ ਪਾਇਆ ਅਖੁੱਟ ਸੱਚੇ ਭੰਡਾਰੀ ਆਪਣੇ ਆ ਭਗਤਾਂ ਨੂੰ ਆਪੇ ਤੁਠਾ ਆਪਣੀ ਕਿਰਪਾ ਕਲ ਆਪਣੀ ਕਿਰਪਾ ਕਰ ਕਲ ਧਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਵਣ ਸ਼ਬਦ ਵਿਚਾਰੀ ਜਿਉ ਪਿੰਡ ਸਭ ਕਿਛ ਹੈ ਤਿਸਕਾ ਆਖਣ ਬਿਖ ਵਿਚਾਰੀ ਸ਼ਬਦ ਲਗੇ ਸਹੀ ਜਨ ਨਿਸਤਰੇ ਪਉ ਜਲ ਪਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੈ ਬੁਝੈ ਕੋ ਵਿਚਾਰੀ ਜੋ ਧੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਚਨ ਸ਼ਬਦੇ ਰਾਤੀ ਸਾਚੈ ਨਾਏ ਪਿਆਰੀ ਕਾਇਆ ਅੰਮ੍ਰਿਤ ਰਹੀ ਭਰਪੂਰੇ ਪਾਈਆ ਸ਼ਬਦ ਵਿਚਾਰੀ ਜੋ ਪ੍ਰਭ ਖੋਜੈ ਸਹੀ ਪਾਵੈ ਔਰ ਫੂਟ ਮੋਏ ਅਹੰਕਾਰੀ ਬਾਦੀ ਬਿਨਸੈ ਸੇਵਕ ਸੇਵੈ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉਮੈ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੈ ਪਛਾਤਾ ਜਿਸਨੋ ਕਿਰਪਾ ਤੁਮਾਰੀ। ਸਤਿਗੁਰ ਨਾ ਸੇਵੈ ਮਾਇਆ ਲਾਗੇ ਡੂਬ ਮੋਏ ਅਹੰਕਾਰੀ। ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ ਜਾਏ ਮਿਲੀਐ ਰਾਮ ਮੁਰਾਰੀ। ਅਨ ਦਿਨ ਜਾਗਤ ਰਹਿ ਦਿਨ ਰਾਤੀ ਆਪਣੇ ਪ੍ਰੇ ਪ੍ਰੀਤ ਪਿਆਰੀ। ਤਨ ਮਨ ਵਾਰੀ ਵਾਰ ਘੁਮਾਈ ਆਪਣੇ ਗੁਰ ਵਿਟੋ ਬਲਿਹਾਰੀ। ਮਾਇਆ ਮੋਹ ਬਿਨਸ ਜਾਏਗਾ ਉਭਰੇ ਸ਼ਬਦ ਵਿਚਾਰੀ। ਮਾਇਆ ਮੋਹ ਬਿਨਸ ਜਾਏਗਾ ਉਭਰੇ ਸ਼ਬਦ ਵਿਚਾਰੀ। ਆਪ ਜਗਾਏ ਸਹੀ ਜਾਗੇ ਗੁਰ ਕੈ ਸ਼ਬਦ ਵਿਚਾਰੀ। ਨਾਨਕ ਸਹੀ ਮੂਏ ਜੇ ਨਾਮ ਨਾ ਚੇਤੈ ਭਗਤ ਜੀਵੇ ਵਿਚਾਰੀ। ਰਾਮ ਕਰੀ ਮਹਲਾ ਤੀਜਾ। ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ। ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਕੜ ਅੰਤਰ ਪੂਰੇ ਕੀ ਵਡਿਆਈ। ਰਹੋ ਆਪੇ ਕਰਤਾ ਆਪੇ ਭੁਗਤਾ ਦਿੰਦਾ ਰਿਜ਼ਕ ਸੁਭਾਈ। ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਏ। ਆਪੇ ਸਾਜੇ ਸ੍ਰਿਸ਼ਟਿ ਉਪਾਏ ਸਿਰ ਸਿਰ ਧੰਦਾ ਲਾਈ। ਦਿਸੈ ਸਰੇਵੋ ਤਾਂ ਸੁਖ ਪਾਵੋ ਸਤਿਗੁਰ ਮੇਲ ਮਿਲਾਈ। ਆਪਣਾ ਆਪ ਆਪ ਉਪਾਏ ਅਲੱਖ ਨਾ ਲਖਣਾ ਜਾਈ। ਆਪੇ ਮਾਰ ਜੇ ਵਾਲੇ ਆਪੇ ਜਿਸਨੋ ਤਿਣ ਨਾਤ ਮਾਈ। ਇੱਕ ਦਾਤੇ ਇੱਕ ਮੰਗਤੇ ਕੀਤੇ ਆਪੇ ਭਗਤ ਕਰਾਈ। ਸੇਵੜ ਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ। ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ। ਆਪੇ ਦੁੱਖ ਸੁਖ ਪਾਏ ਅੰਤਰ ਆਪੇ ਭਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ। ਜਿਨੀ ਚਾਖਿਆ ਤਿਨਾ ਸਾਧ ਆਇਆ ਸਤਿਗੁਰ ਬੂਜ ਬੁਝਾਈ। ਇੱਕ ਨਾ ਨਾਵੋ ਆਪ ਹੁਲਾਏ ਇੱਕ ਨਾ ਗੁਰਮੁਖ ਦੇ ਬੁਝਾਈ। ਸਦਾ ਸਲਾ ਸਦਾ ਸਦਾ ਸਾਲਾ ਹੋ ਸੰਤੋ ਤਿਸ ਦੀ ਵੱਡੀ ਵਡਿਆਈ। ਤਿਸ ਬਿਨ ਅਵਰ ਨਾ ਕੋਈ ਰਾਜਾ ਕਰਤ ਪਾਵਸ ਬਣਤ ਬਣਾਈ। ਨਿਆ ਤਿਸਹਿ ਕਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ। ਤਿਸਨੋ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ। ਸਤਿਗੁਰ ਭੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ। ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ। ਨਾਨਕ ਸੁਣ ਵੇਖ ਰਹਿਆ ਵਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ। ਰਾਮਕਲੀ ਮਹੱਲਾ ਪੰਜਵਾਂ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਥਾਰਾ। ਕਿਨਹੀ ਨਿਵਲ ਭਯੰਗਮ ਸਾਧੇ ਮੋਹਿ ਦੀਨ ਹਰ ਹਰ ਆਰਾਧੇ। ਤੇਰਾ ਭਰੋਸਾ ਪਿਆਰੇ ਆਨ ਨਾ ਜਾਨਾ ਵੇ ਸਾਰਹੋ। ਕਿਨਹੀ ਗ੍ਰਹਿ ਤਜ ਵਣ ਖੰਡ ਪਾਇਆ ਕਿਨਹੀ ਮੋਨ ਉਦੂਤ ਸਿਧਾਇਆ। ਕੋਈ ਕਹਿ ਤੋ ਅਨੰਨ ਭਗੌਤੀ ਮੋਹਿ ਦੀਨ ਹਰ ਹਰ ਓਟ ਲੀਤੀ। ਕਿਨਹੀ ਕਹਿਆ ਹੋ ਤੀਰਥ ਵਾਸੀ ਕੋਈ ਅੰਨ ਤਜ ਭਇਆ ਉਦਾਸੀ। ਕਿਨਹੀ ਪਵਨ ਸਭ ਧਰਤੀ ਕਰਿਆ ਮੋਹਿ ਦੀਨ ਹਰ ਹਰ ਦਰ ਪਰਿਆ। ਕਿਨਹੀ ਕਹਿਆ ਮੈਂ ਕੁਲੈ ਵਡਿਆਈ ਕਿਨਹੀ ਕਹਿਆ ਬਾਹ ਬਹੁ ਭਾਈ। ਕੋਈ ਕਹਿ ਮੈਂ ਤਨੈ ਪਸਾਰਾ ਮੋਹਿ ਦੀਨ ਹਰ ਹਰ ਆਧਾਰਾ। ਕਿਨਹੀ ਘੂਮਰ ਨਿਰਤ ਕਰਾਈ ਕਿਨਹੂ ਵਰਤ ਨੇ ਮਾਲਾ ਪਾਏ। ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹਿ ਦੀਨ ਹਰ ਹਰ ਹਰ ਧਿਆਇਆ। ਕਿਨਹੀ ਸਿਧ ਬਹੁ ਚੇਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ। ਕਿਨਹੀ ਤੰਤ ਮੰਤ ਬਹੁ ਖੇਵਾ ਮੋਹਿ ਦੀਨ ਹਰ ਹਰ ਹਰ ਸੇਵਾ। ਕੋਈ ਚਤੁਰ ਕਹਾਵੈ ਪੰਡਿਤ ਕੋ ਖਟ ਕਰਮ ਸਹਿਤ ਸਿਉ ਮੰਡਿਤ। ਕੋਈ ਕਰੈ ਆਚਾਰ ਸੁਕਰਣੀ ਮੋਹਿ ਦੀਨ ਹਰ ਹਰ ਹਰ ਸ਼ਰਣੀ। ਸਗਲੇ ਕਰਮ ਧਰਮ ਜੁਗ ਸੋਧੇ ਬਿਨ ਨਾ ਵੈ ਮਨਾ ਪ੍ਰਬੋਧੇ। ਕਹੁ ਨਾਨਕ ਜੋ ਸਾਧ ਸੰਗ ਪਾਇਆ ਬੂਜੀ ਤ੍ਰਿਸ਼ਨਾ ਮਹਾ ਸੀਤ ਲਾਇਆ। ਰਾਮ ਕਲੀ ਮਹਲਾ ਪੰਜਵਾਂ। ਇਸ ਪਾਨੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦੇਹਰਾ ਕਰਿਆ। ਉਕਤ ਜੋਤ ਲੈ ਸੁਰਤ ਪਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਰਾਖਣ ਹਾਰ ਸੁਮਹਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹੋ। ਜਿਨ ਕੀ ਜਿਨ ਦੀਏ ਤੁਦ ਬਾਪ ਮੈਂ ਤਾਰੀ ਜਿਨ ਦੀਏ ਪ੍ਰਾਤ ਪੁੱਤ ਹਾਰੀ। ਜਿਨ ਦੀਏ ਤੁਦ ਬਨਤਾ ਅਰਮੀਤਾ ਇਸ ਠਾਕੁਰ ਕੋ ਰੱਖ ਲਿਹ ਚੀਤਾ। ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ। ਜਿਨ ਦੀਆ ਤੁਧ ਪਾਵਕ ਬਲਨਾ ਤਿਸ ਠਾਕੁਰ ਕੀ ਰੋਹ ਮਨ ਸ਼ਰਣਾ। ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਂ ਅੰਤਰ ਥਾਨ ਠਹਿਰਾਵਣ ਕੋ ਦੀਏ। ਛੱਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਣ ਕੋ ਕੀਏ। ਬਸੁਦਾ ਦੀਓ ਬਰਤਨ ਬਲਨਾ ਜਿਸ ਠਾਕੁਰ ਕੇ ਚਿਤ ਰੱਖ ਚਰਣਾ ਵੇਖਣ ਕੋ ਨੇਤਰ ਸੁਣਨ ਕੋ ਕਰਣਾ ਹਸਤ ਕਮਾਵਨ ਬਾਸਨ ਰਸਨਾ ਚਰਨ ਚਲਨ ਕੋ ਸਿਰ ਕੀ ਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੈ ਨਹੀਂ ਸੀਜੈ ਕਾਰ ਸਵਰੈ ਮਨ ਪ੍ਰਭ ਧਿਆਈ ਜੈ ਈਹਾਂ ਊਹਾਂ ਏ ਕਹਿ ਜੋਹੀ ਜਤ ਕਥ ਦੇਖੀਐ ਤਤ ਤਤ ਤੋਹੀ ਤਿਸ ਸੇਵਤ ਮਨ ਆਲਸ ਕਰੈ ਜਿਸ ਵਿਸਰਿਆ ਇੱਕ ਨਿਮਖ ਨਾ ਸਰੈ ਹਮ ਅਪਰਾਧੀ ਨਿਰਗੁਣ ਯਾਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰਬੋ ਹਿਤ ਵੜ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮ ਕਰੀ ਮੱਲਾ ਪੰਜਵਾ ਕਾਹੂ ਬਿਹਾਵੈ ਰੰਗ ਰਸ ਰੂਪ ਕਾਹੂ ਬਿਹਾਵੈ ਮਾਏ ਬਾਪੂਤ ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ਸੰਤ ਬਿਹਾਵੈ ਹਰ ਨਾਮੇ ਅਧਾਰਾ ਰਚਨਾ ਸਾਚ ਬਨੀ ਸਭ ਕਾ ਏਕ ਧਨੀ ਰਹੋ ਕਾਹੂ ਬਿਹਾਵੈ ਬੇਦ ਅਰਬਾਦ ਕਾਹੂ ਬਿਹਾਵੈ ਰਸਨਾ ਸਾਧ ਕਾਹੂ ਬਿਹਾਵੈ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂ ਬਿਹਾਵੈ ਖੇਲਤ ਜੁਆ ਕਾਹੂ ਬਿਹਾਵੈ ਅਮਲੀ ਹੁਆ ਕਾਹੂ ਬਿਹਾਵੈ ਪਰ ਦਰਬ ਚੁਰਾਏ ਹਰ ਜਨ ਬਿਹਾਵੈ ਨਾਮ ਧਿਆਏ ਕਾਹੂ ਬਿਹਾਵੈ ਜੋਗ ਤਾ ਪੂਜਾ ਕਾਹੂ ਰੋਗ ਸੋਗ ਭਰਮੀਜਾ ਕਾਹੂ ਪਵਨ ਧਾਰ ਜਾਤ ਬਿਆਏ ਸੰਤ ਬਿਹਾਵੈ ਕੀਰਤਨ ਗਾਏ ਕਾਹੂ ਬਿਹਾਵੈ ਦਿਨ ਰਹਿਣ ਚਾਰਤ ਕਾਹੂ ਬਿਹਾਵੈ ਸੋ ਪਿੜ ਮਾਲਤ ਕਾਹੂ ਬਿਹਾਵੈ ਬਾਲ ਪੜਾਵਤ ਸੰਤ ਬਿਹਾਵੈ ਹਰ ਜਸ ਗਾਵਤ ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ਕਾਹੂ ਬਿਹਾਵੈ ਜੀਆ ਇਹ ਹਿਰਤੇ ਕਾਹੂ ਬਿਹਾਵੈ ਰਾਜ ਮੈਂ ਡਰਤੇ ਸੰਤ ਬਿਹਾਵੈ ਹਰ ਜਸ ਕਰਤੇ ਕਾਹੂ ਬਿਹਾਵੈ ਮਤਾ ਮਸੂਰਤ ਕਾਹੂ ਬਿਹਾਵੈ ਸੇਵਾ ਜ਼ਰੂਰਤ ਕਾਹੂ ਬਿਹਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾ ਕਹਿ ਬਲ ਬਲ ਜਾਓ ਰਾਮ ਕਰੀ ਮੱਲਾ ਪੰਜਵਾ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾਕਾ ਸਿਮ ਜਾਕਾ ਨਾਮ ਸਿਮਰਤ ਭਉ ਜਾਏ ਤੈਸੇ ਸਾਂਝਨਾ ਰਾਖੈ ਹਰ ਰਾਏ ਐਸੇ ਰਾਖਣ ਹਾਰ ਦਿਆਲ ਜਤ ਕਤ ਦੇਖੋ ਤੁਮ ਪ੍ਰਤਿਪਾਲ ਰਹੋ ਜਲ ਪੀਵਤ ਜਿਉ ਤਿਖਾ ਮਿਟੰਤ ਧਨ ਵਿਗਸੈ ਕਰੈ ਆਵਤ ਕੰਤ ਲੋਭੀ ਕਾ ਧਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਣੀ ਜਿਉ ਰਾਖੈ ਰਖਵਾਲਾ ਮਾਤ ਪਿਤਾ ਦਇਆ ਜੋ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰਾਖੈ ਕੰਠ ਲਾਏ ਜੋ ਅੰਦੁਲੇ ਪੇਖਤ ਹੋਏ ਆਨੰਦ ਗੂੰਗਾ ਬਖਤ ਗਾਵੈ ਬਹੁ ਛੰਦ ਪਿੰਗੁਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਲ ਉਧਾਰ ਜੋ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਛਿਤ ਸੰਤ ਸੰਗ ਵਿਨਾਸ ਜੋ ਸਾਬਨ ਕਾਪੁਰ ਊਜਲ ਹੋਤ ਨਾਮ ਜਪਤ ਸਭ ਬ੍ਰਹਮ ਭਉ ਖੋਤ ਜੋ ਚਕਵੀ ਸੂਰਜ ਕੀ ਆਸ ਜੋ ਚਾਤਕ ਬੂੰਦ ਕੀ ਪਿਆਸ ਜੋ ਕੁਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨੈ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਿਆਲ ਪਏ ਤਾਏ ਚੀਤ ਦਇਆ ਧਾਰੀ ਤਿਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਭ੍ਰਮ ਪੈ ਛੁਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ ਰਾਮ ਕਲੀ ਮਹਲਾ ਪੰਜਵਾ ਜਨ ਜੀ ਜਨ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਧਾਰਣਾ ਇਹ ਮਨ ਹਰ ਕੈ ਨਾਮ ਉਧਾਰਨਾ ਰਹਾ ਖਿਰ ਮੈਂ ਥਾਪਿਓ ਥਾਪੇ ਕੁਦਰਤ ਸਭ ਕਰਤੇ ਕੇ ਕਾਰਣਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਦਾਰਨਾ ਨਾਮ ਜਪਤ ਮਨ ਨਿਰਮਲ ਹੋਵੈ ਸੁਖੇ ਸੁਖ ਉਧਾਰਣਾ ਭਗਤ ਸ਼ਰਨ ਜੋ ਆਵੈ ਪ੍ਰਾਣੀ ਤਿਸ ਈਹਾਂ ਊਹਾਂ ਨਾ ਹਾਰਨਾ ਸੁਖ ਦੁਖ ਇਸ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ਤੂੰ ਦਾਤਾ ਸਵਨਾ ਜੀ ਆਕਾ ਆਪਣ ਕੀਆ ਪਾਲਣਾ ਅਨੇਕ ਬਾਰ ਕੋਟ ਜਨ ਉਪਰ ਨਾਨਕ ਵੰਝੈ ਵਾਰਨਾ ਰਾਮ ਕਰੀ ਮਹਲਾ ਪੰਜਵਾ ਅਸ਼ਟਪਦੀ ਏਕੋਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਾਸੈ ਹਰ ਸਿਉਂ ਦੇਹ ਮਿਲਾਏ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦ੍ਰਿੜਾਏ ਅੰਤੇ ਹੋਏ ਸਿਖਾਈ ਰਹਾ ਸਗਲ ਦੁੱਖ ਕਾ ਡੇਰਾ ਭੰਨਾ ਸੰਤ ਧੂਰ ਮੁਖ ਲਾਈ ਪਤਿਤ ਪੁਨੀਤ ਕੀਏ ਖਿਨ ਪੀਤਰ ਅਗਿਆਨ ਅੰਧੇਰ ਵੰਜਾਈ ਕਰਨ ਕਾਰਨ ਸਮਰੱਥ ਸਵਾਮੀ ਨਾਨਕ ਤਿਸ ਸ਼ਰਣਾਈ ਬੰਧਨ ਤੋੜ ਚਰਨ ਕਮਲ ਦਿਰਢਾਏ ਏਕ ਸ਼ਬਦ ਲਿਵਲਾਈ ਅੰਧਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਾਣੇ ਆਈ ਜਨ ਮਰਨ ਕਾ ਸਹਿਸਾ ਚੂਕਾ ਬਾਹੁੜ ਕਤੋ ਨਾ ਧਾਈ ਨਾਮ ਰਸਾਇਣ ਇਹ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ ਪੂਰੈ ਗੁਰ ਪੂਰੀ ਮਤ ਦੀਨੀ ਹਰ ਬਿਨ ਆਨ ਨਾ ਭਾਈ ਨਾਮ ਨਿਧਾਨ ਪਾਇਆ ਵੜ ਭਾਗੀ ਨਾਨਕ ਨਰਕ ਨਾ ਜਾਏ ਘਾਲ ਸਿਆਣਪ ਉਕਤ ਨਾ ਮੇਰੀ ਪੂਰੈ ਗੁਰੂ ਕਮਾਈ ਜਪ ਤਪ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲੱਤਰ ਮਹਾ ਬਿਖਿਆ ਮਹਿ ਗੁਰ ਸਾਚੈ ਲਾਇ ਤਰਾਈ ਆਪਣੇ ਜੀ ਤੈ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸਵਾਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਜੁਨੀ ਸੰਭੋ ਕਾਲ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਨ ਕਾ ਦਾਤਾ ਦੇਖ ਤ੍ਰਿਪਤ ਅਗਾਈ ਏਕ ਓਂਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਨ ਭਗਤਾ ਕੋ ਦੀਨਾ ਹਰ ਨਾਨਕ ਜਾਚੈ ਮਾਈ ਰਾਮ ਕਲੀ ਮਹਲਾ ਪੰਜਵਾ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਮੰਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਾਣੇ ਆਈ ਸੰਤੋ ਸਤਿਗੁਰ ਖੇਪ ਨਿਭਾਈ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ ਸੰਤੋ ਰਹੋ ਖੋਜਤ ਖੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿਣ ਨਾ ਜਾਈ ਸੰਤੋ ਚਰਨ ਕਮਲ ਸਿਓ ਲਾਗੋ ਧਿਆਨਾ ਸੱਚ ਹੈ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਭੈ ਨਿਹਾਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੈ ਕਤ ਜਾਈ ਸੰਤੋ ਆ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈ ਹੈ ਪੂਰ ਰਹਿਆ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋ ਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹਲਾ ਪੰਜਵਾ ਮਨ ਬਚ ਕ੍ਰਮ ਰਾਮ ਨਾਮ ਚਿਤਾਰੀ ਕੂਮਨ ਘੁਮਨ ਘੇਰ ਮਹਾ ਅਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹੋ ਅੰਤਰ ਸੁਖਾ ਬਾਹਰ ਸੁਖਾ ਹਰ ਜਬ ਮਲਨ ਪਏ ਦੁਸ਼ਟਾਰੀ ਜਿਸ ਤੇ ਲਾਗੇ ਤਿਨਾ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰ ਸ਼ਰਣੀ ਪਚ ਬਿਨ ਸੇ ਮਹਾ ਅਹੰਕਾਰੀ ਸਾਧੂ ਸੰਗਤ ਇਹ ਫਲ ਪਾਇਆ ਇੱਕ ਕੇਵਲ ਨਾਮ ਅਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਕਥ ਅਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਵਯੰਤ ਨਾ ਪਾਰਾ ਵਾਰੀ ਨਾਮ ਦਾ ਨਾਨਕ ਵੜਿਆਈ ਤੇਰਿਆ ਸੰਤ ਜਨਾ ਰੇਣਾਰੀ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋਹ ਹਰ ਨਾਲੇ ਹਰ ਨਾਲ ਰੋਹ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਭਨਾ ਗੱਲਾਂ ਸੁਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵੜਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗ ਹੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵੇਚਾਰੀਆਂ ਤੁਧ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆਂ ਏਸ ਨੋ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆਂ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵੇਚਾਰੀਆਂ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੇ ਤਾਂ ਸੋ ਜਨ ਦੇਹ ਜਿਸ ਨੋ ਹੋਰ ਕਿਆ ਕਰੈ ਵਿਚਾਰਿਆ ਇੱਕ ਪਰਮ ਪੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਪ ਬਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੁਝੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਇੱਕ ਵੇਖ ਪਰਸਣ ਆਇਆ ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਪੜਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਣਾ ਸਮਾਣੀ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜੋ ਤੂੰ ਚਲਾਏ ਤਿਵ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਿਲਾਏ ਸੇ ਹਰ ਹਰ ਸਦਾ ਤੇ ਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ ਇਹ ਸੋਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਇਆ ਇਹ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸੁਭਾਈਆਂ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਾ ਜਿਉ ਮਰਨੀਣ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮੈਲੇ ਤਿੰਨ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਅਵਰ ਨਾ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆ ਜਾਏ ਅਨੇਕ ਜੂਨੀ ਫਰਮ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਰ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਪ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਿਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਇਹ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਜੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭੜਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋ ਰਹੇ ਲੋਕ ਵਿੜ ਲਾਏ ਐਸਾ ਸਤਿਗੁਰ ਜੇ ਮਿਲੈ ਜਿਸਨੋ ਸਿਰ ਸੌਂਪੀਐ ਵਿੱਚੋ ਆਪ ਜਾਏ ਜਿਸਦਾ ਜਿਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁਲਕ ਹੈ ਭਾਗ ਤਿੰਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ। ਇਹੋ ਧਨ ਤਿੰਨਾ ਮਿਲਿਆ ਦਿਨ ਹਰ ਆਪੇ ਪਹਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ। ਇਹ ਰਸਨਾ ਤੂੰ ਅੰਦਰਸ ਰਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿੱਤਾ, ਜਿਸ ਚਿਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁਣ ਨਾ ਤ੍ਰਿਸ਼ਨਾ ਲਾ ਗਏ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅੰਦਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਏ ਸ੍ਰੀ ਰਾਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਉਪਾਇ ਜਗਤ ਦਿਖਾਇਆ। ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ। ਅਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨ ਹੱਥ ਬਾਣੀ। ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸ੍ਰੀ ਰਾਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ। ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ। ਏ ਸ਼੍ਰਵਣੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸੱਚ ਅਲੱਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚੈ ਸੁਣਨੈ ਨੋ ਪਠਾਏ। ਹਰ ਜਿਉ ਗੁਫਾ ਅੰਦਰ ਰੱਖ ਕੇ, ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰਾ ਜਿਉ ਗੁਫਾ ਅੰਦਰ ਰੱਖ ਕੇ, ਵਾਜਾ ਪਾਉਣ ਵਜਾਇਆ। ਇਹ ਸਾਚਾ ਸੋਹਿਲਾ ਸਾਚੈ ਘਰ ਗਾਵੋ, ਗਾਓ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇ, ਅਨੰਦ ਸਨੋਵੜ ਪਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸੁਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨ ਹੱਦ ਤੂਰੇ। ਰਾਮ ਕਲੀ ਸਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਗਦਾਤਾ ਸੋਏ ਭਗਤ ਵਛਲ ਤੇ ਅਲੋਏ ਜੀਓ, ਗੁਰੂ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਏ ਜੀਓ। ਅਵਰੋ ਨਾ ਜਾਣੈ ਸ਼ਬਦ ਗੁਰ ਕੈ, ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦ ਵੀ ਪਾਵਹਿ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ। ਹਰ ਭਾਣਾ ਗੁਰ ਪਾਇਆ, ਗੁਰ ਜਾਵੈ ਹਰ ਪ੍ਰਭ ਪਾਸ ਜੀਓ, ਸਤਿਗੁਰ ਕਰੇ ਹਰ ਪਹਿ ਬਿਨੰਤੀ, ਮੇਰੀ ਪੈਜ ਰੱਖੋ ਅਰਦਾਸ ਜੀਓ। ਪੈਜ ਰੱਖੋ ਹਰ ਜਨੈ ਕੇਰੀ, ਹਰ ਦੇਹ ਨਾਂਦ ਰੰਜਨੋ, ਅੰਤ ਚੜ੍ਹਦਿਆ ਹੋਏ ਬੇਲੀ, ਅੰਤ ਚੱਲਦਿਆ ਹੋਏ ਬੇਲੀ, ਜਮਦੂਤ ਕਾ ਨਿਖੰਜਨੋ। ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ। ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹਿ ਸ਼ਾਬਾਸ਼ ਜੀਓ। ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ, ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜੀਓ। ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਭਾਣਾ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜੈ ਵਾਜੇ ਹਰ ਆਪ ਗਣ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਪਾਸ ਜਿਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਪੁੱਤ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ ਸਤਿਗੁਰੂ ਪ੍ਰਤੱਖ ਹੁੰਦਾ ਹੈ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜਿਓ ਕੇਸੋ ਗੋਪਾਲ ਪੰਡਿਤ ਸਦੇ ਹੋ ਹਰ ਕਥਾ ਪੜ੍ਹੈ ਪੁਰਾਣ ਜਿਓ ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਭਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਓ ਰਾਮਦਾਸ ਸੋਡੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ। ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾ ਮਨ ਲਈ ਰਜਾਏ ਜਿਓ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜਿਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੈ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੈ ਭਾਣਾ ਦੀ ਵੜਿਆਈ ਤੁਰ ਲਿਖਿਆ ਲੇਖ ਰਜਾਏ ਜਿਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ। ਰਾਮ ਕਲੀ ਮਹਲਾ ਪੰਜਵਾਂ ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏ ਅੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਏ ਅੜਾ ਹਰ ਜਾਨੀ ਅੜਾ ਨੈਣ ਅਲੋਇਆ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰੈ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸਵਾਵ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਨ ਨਾ ਜਾਈ ਪਰਮ ਧੜਾ ਕਹੋ ਨਾਨਕ ਗੁਰ ਬਿਨ ਨਾ ਹੀ ਸੂਜੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅਪਰੇ ਅਪਾਰਾ ਘੱਟ ਘੱਟ ਅੰਤਰ ਸੋਹਨਿਆ ਇੱਕ ਦਾਸੀ ਧਾਰੀ ਸੁਬਲ ਪਸਾਰੀ ਜੀ ਜੰਤ ਲੈ ਮੋਹਨਿਆ ਜਿਸਨੋ ਰਾਖੈ ਸੋ ਸੱਚ ਭਾਖੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਭਾਣਾ ਤਿਸ ਹੀ ਕੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ ਸੁਗੜ ਸੁਜਾਨਾ ਸਦ ਪਰਦਾਨਾ ਅੰਮ੍ਰਿਤ ਹਰ ਕਾ ਨਾਮਾ ਚਾਖ ਅਗਾਣੇ ਸਾਰਿੰਗ ਪਾਣੇ ਜਿਨ ਕਹਿ ਭਾਗ ਮਥਾਨਾ ਤਿਨ ਹੀ ਪਾਇਆ ਤਿਨੈ ਧਿਆਇਆ ਸਗਲ ਤਿਸੈ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਿਸੈ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕਹਿ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ਅਨਹਦ ਵਾਜੇ ਸ਼ਬਦ ਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਿਆਈਐ ਸਭ ਕਿਛ ਪਾਈਐ ਮਰੈ ਨਾ ਆਵੈ ਜਾਈ ਚੁਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਐ ਕਹੋ ਨਾਨਕ ਘਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹਲਾ ਪੰਜਵਾਂ ਹਰ ਹਰ ਧਿਆਇ ਮਨਾ ਖਿੰਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਐ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸੈ ਦੁੱਖ ਭਵ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤਰਾ ਨਾਮ ਨਰ ਹਰ ਨਿਧਾਨ ਜਿਨ ਕਹਿ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲ ਵਿਖ ਹਰਣਾ ਨਾਮ ਪੁਨਹਿ ਚਰਣਾ ਨਾਮ ਜਮ ਕੀ ਤ੍ਰਾਸ ਹਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲਹਿ ਆਸਰਾ ਗੁਣ ਬੇਅੰਤ ਸਵਾਮੀ ਤੇਰੇ ਕੋਏ ਨਾ ਜਾਣੀ ਦੇਖ ਚਲਤ ਦਿਆਲ ਸੁਣ ਭਗਤ ਵਖਾਣੀ ਜੀ ਜਨ ਸਭ ਤੁਜੈ ਧਿਆਵੈ ਪੁਰਖ ਪਤ ਪਰਮੇਸ਼ਰਾ ਸਰਬ ਜਾਚਿਕ ਏਕ ਦਾਤਾ ਕਰੁਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਸੋਈ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨੇ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਜੈ ਪਛਾਨੇ ਮੋਹ ਨਿਰਗੁਣ ਅਨਾਥ ਚਰਣੀ ਆਇਆ, ਬਲ ਬਲ ਬਲ ਗੁਰਦੇਵ ਜਿਨ ਨਾਮ ਵਿਰੜਾਇਆ, ਗੁਰੂ ਨਾਮ ਦੀਆ ਕੁਸਲ ਥੀਆ, ਸਰਬ ਇੱਛਾ ਪੁੰਨਿਆ, ਜਲ ਨੇ ਬੁਝਾਈ ਸ਼ਾਂਤ ਆਈ, ਮਿਲੇ ਚਿਰੀ ਵਿਛੁੰਨਿਆ, ਆਨੰਦ ਆਨੰਦ ਹਰਖ ਸਹਿਜ ਸਾਚੇ, ਮਹਾ ਮੰਗਲ ਗੁਣ ਗਾਇਆ, ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ। ਰਾਮ ਕਲੀ ਮਹਲਾ ਪੰਜਵਾਂ। ਰੁਣ ਚੁਣੋ ਸ਼ਬਦ ਅਨਾਹਦ, ਨਿਤ ਉੱਠ ਗਾਈਐ ਸੰਤਨ ਕੈ, ਕਿਲ ਵਿਖ ਸਭ ਦੋਖ ਬਿਨਾਸੁਨ, ਹਰ ਨਾਮ ਜਪੀਐ ਗੁਰਮੰਤਨ ਕੈ, ਹਰ ਨਾਮ ਲੀਜੈ ਅਮਿਓ ਪੀਜੈ, ਰਹਿਣ ਦਿਨਸ ਅਰਾਧੀਐ, ਯੋਗਦਾਨ ਅਨੇਕ ਕਿਰਿਆ, ਲਗ ਚਰਨ ਕਮਲੈ ਸਾਧੀਐ, ਪਾਉ ਭਗਤ ਦਿਆਲ ਮੋਹਨ, ਦੁਖ ਸਗਲੇ ਪਰ ਹਰੈ, ਬਿਨਵੰਤ ਨਾਨਕ ਤਰੈ ਸਾਗਰ, ਧਿਆਇ ਸਵਾਮੀ ਨਰ ਹਰੈ, ਸੁਖ ਸਾਗਰ ਗੋਬਿੰਦ ਸਿਮਰਨ, ਭਗਤ ਗਾਵੈ ਗੁਣ ਤੇਰੇ ਰਾਮ, ਅਨੰਦ ਮੰਗਲ ਗੁਰ ਚਰਣੀ ਲਾਗੇ, ਪਾਏ ਸੁਖ ਕਨੇਰੇ ਰਾਮ। ਸੁਖ ਨਿਧਾਨ ਮਿਲਿਆ ਦੁਖ ਹਰਿਆ, ਕਿਰਪਾ ਕਰ ਪ੍ਰਭ ਰਾਖਿਆ, ਹਰ ਚਰਨ ਲਾਗਾ ਪ੍ਰਭ ਪਉ ਭਾਗਾ, ਹਰ ਨਾਮ ਰਸਨਾ ਪਾਖਿਆ, ਹਰ ਏਕ ਚਿਤਵੈ ਪ੍ਰਭ ਏਕ ਗਾਵੈ, ਹਰ ਏਕ ਦ੍ਰਿਸ਼ਟੀ ਆਇਆ, ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ, ਪੂਰਾ ਸਤ ਗੁਰ ਪਾਇਆ, ਮਿਲ ਰਹੀ ਹੈ ਪ੍ਰਭ ਸਾਧ ਜਨਾ, ਮਿਲ ਹਰ ਕੀਰਤਨ ਸੁਣੀਐ ਰਾਮ, ਦਿਆਲ ਪ੍ਰਭੂ ਦਾ ਮੋਦਰ ਮਾਧੋ, ਅੰਤ ਨਾ ਪਾਈਐ ਗੁਨੀਐ ਰਾਮ, ਦਿਆਲ ਦੁਖ ਹਰ ਸ਼ਰਨ ਦਾਤਾ, ਸਗਲ ਦੁਖ ਨਿਵਾਰਣੋ, ਮੋਹ ਸੋਗ ਵਿਕਾਰ ਬਿਖੜੇ, ਜਪਤ ਨਾਮ ਉਧਾਰਣੋ, ਸਭ ਜੀ ਤੇਰੇ ਪ੍ਰਭੂ ਮੇਰੇ, ਕਰ ਕਿਰਪਾ ਸਭ ਰੇਣ ਥੀਵਾ, ਬਿਨਵੰਤ ਨਾਨਕ ਪ੍ਰਭ ਮਿਆ ਕੀ ਜੈ, ਨਾਮ ਤੇਰਾ ਜਪ ਜੀਵਾ, ਰਾਖ ਲੀਏ ਪ੍ਰਭ ਭਗਤ ਜਨਾ, ਆਪਣੀ ਚਰਨੀ ਲਾਏ ਰਾਮ, ਆਠ ਪਹਿਰ ਆਪਣਾ ਪ੍ਰਭ ਸਿਮਰੈ, ਏਕੋ ਨਾਮ ਧਿਆਏ ਰਾਮ, ਧਿਆਏ ਸੋ ਪ੍ਰਭ ਤਰੇ ਭਵ ਜਲ, ਰਹੇ ਆਵਣ ਜਾਣਾ, ਸਦਾ ਸੁਖ ਕਲਿਆਣ ਕੀਰਤਨ, ਪ੍ਰਭ ਲੱਗਾ ਮੀਠਾ ਭਾਣਾ, ਸਭ ਇੱਛ ਪੁੰਨੀ ਆਸ ਪੂਰੀ, ਮਿਲੇ ਸਤਿਗੁਰ ਪੂਰਿਆ, ਬਿਨਵੰਤ ਨਾਨਕ ਪ੍ਰਭ ਆਪ ਮਿਲੇ, ਫਿਰ ਨਾ ਹੀ ਦੁਖ ਵਿਸੂਰਿਆ। ਰਾਮ ਕਲੀ ਮਹਲਾ ਪੰਜਵਾਂ। ਛੰਤ ਸਲੋਕ ਚਰਨ ਕਮਲ ਸ਼ਰਨਾਗਤੀ, ਅੰਧ ਮੰਗਲ ਗੁਣ ਗਾਮ, ਨਾਨਕ ਪ੍ਰਭ ਆਰਾਧੀਐ ਬਿਪਤ ਨਿਵਾਰਨ ਰਾਮ। ਛੰਤ ਪ੍ਰਭ ਬਿਪਤ ਨਿਵਾਰਣੋ, ਤਿਸ ਬਿਨ ਅਵਰ ਨਾ ਕੋਏ ਜੀਓ, ਸਦਾ ਸਦਾ ਹਰ ਸਿਮਰੀਐ ਜਲ ਥਲ ਮਹਿਲ ਸੋਏ ਜੀਓ, ਜਲ ਥਲ ਮਹਿਲ ਪੋ ਰਹਿਆ, ਇੱਕ ਨਿਮਖ ਮਨੋ ਨਾ ਵਿਸਰੈ, ਗੁਰ ਚਰਨ ਲਾਗੇ ਦਿਨ ਸੁਭਾਗੇ, ਸਰਬ ਗੁਣ ਜਗਦੀਸਰੈ, ਕਰ ਸੇਵ ਸੇਵਕ ਦਿਨਸ ਰਹਿਣੀ, ਤਿਸ ਭਾਵੈ ਸੋ ਹੋਏ ਜੀਓ, ਬਲ ਜਾਏ ਨਾਨਕ ਸੁਖੈ ਦਾਤੇ, ਪ੍ਰਗਾਸ ਮੰਤਨ ਹੋਏ ਜੀਓ। ਸਲੋਕ
1: ਹਰਿ ਸਿਮਰਤ ਮਨ ਤਨ ਸੁਖੀ, ਬਿਨਸੀ ਦੁਤੀਆ ਸੋਚ, ਨਾਨਕ ਟੇਕ ਗੋਪਾਲ ਕੀ ਗੋਬਿੰਦ ਸੰਕਟ ਮੋਚ। ਛੰਤ ਪੈ ਸੰਕਟ ਕਾਟੇ ਨਾਰਾਇਣ, ਦਿਆਲ ਜੀਓ ਹਰ ਗੁਣ ਆਨੰਦ ਗਾਏ, ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ, ਪ੍ਰਤਪਾਲ ਅਚੁੱਤ ਪੁਰਖ ਏਕੋ, ਤਿਸੈ ਸਿਉ ਰੰਗ ਲਾਗਾ, ਕਰ ਚਰਨ ਮਸਤਕ ਮੇਲ ਲੀਨੇ, ਸਦਾ ਅੰਦਿਨ ਜਾਗਾ, ਜੀਓ ਪਿੰਨ ਗ੍ਰਹਿ ਥਾਨ ਤਿਸਕਾ, ਤਨ ਜੋ ਬਨ ਧਨ ਮਾਲ ਜੀਓ, ਸਾਧ ਸਦਾ ਬਲ ਜਾਏ ਨਾਨਕ, ਸਰਬ ਜੀਆਂ ਪ੍ਰਤਪਾਲ ਜੀਓ। ਸਲੋਕ ਰਸਨਾ ਉਚਰੈ ਹਰ ਹਰੇ, ਗੁਣ ਗੋਬਿੰਦ ਵਖਿਆਣ, ਨਾਨਕ ਪਕੜੀ ਟੇਕ ਏਕ, ਪਰਮੇਸ਼ਰ ਰਖੈ ਨਿਦਾਨ। ਛੰਤ ਸੋ ਸਵਾਮੀ ਪ੍ਰਭ ਰੱਖ ਕੋ, ਅੰਚਲ ਤਾਂ ਕਹਿ ਲਾਗ ਜੀਓ, ਭਜ ਸਾਧੂ ਸੰਗ ਦਿਆਲ ਦੇਵ, ਮਨ ਕੀ ਮਤ ਤਿਆਗ ਜੀਓ, ਇੱਕ ਓਟ ਕੀ ਜੈ ਜੀਓ, ਦੀਜੈ ਆਸ ਇੱਕ ਧਰਨੀ ਧਰੈ, ਇੱਕ ਓਟ ਕੀ ਜੈ ਜੀਓ, ਦੀਜੈ ਆਸ ਇੱਕ ਧਰਨੀ ਧਰੈ, ਸਾਧ ਸੰਗੇ ਹਰ ਨਾਮ ਰੰਗੇ, ਸੰਸਾਰ ਸਾਗਰ ਸਭ ਤਰੈ, ਜਨਮ ਮਰਨ ਬਿਕਾਰ ਛੂਟੇ, ਫਿਰ ਨਾ ਲਾਗੈ ਦਾਗ ਜੀਓ, ਬਲ ਜਾਏ ਨਾਨਕ ਪੁਰਖ ਪੂਰਨ, ਥਿਰ ਜਾ ਕਾ ਸੋਹਾਗ ਜੀਓ। ਸਲੋਕ ਧਰਮ ਅਰਥ ਅਰ ਕਾਮ ਮੋਖ, ਮੁਕਤ ਪਦਾਰਥ ਨਾਥ, ਸਗਲ ਮਨੋਰਥ ਪੂਰਿਆ, ਨਾਨਕ ਲਿਖਿਆ ਮਾਥ। ਛੰਤ ਸਗਲ ਇੱਛ ਮੇਰੀ ਪੁੰਨੀਆ, ਮਿਲਿਆ ਨਿਰੰਜਨ ਰਾਏ ਜੀਓ, ਆਨੰਦ ਭਇਆ ਵਡ ਭਾਗੀ ਹੋ, ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ, ਗ੍ਰਹਿ ਲਾਲ ਆਏ ਪੁਰਬ ਕਮਾਏ, ਤਾਂ ਕਿ ਉਪਮਾ ਕਿਆ ਗਣਾ, ਬੇਅੰਤ ਪੂਰਨ ਸੁਖ ਸਹਿਜ ਦਾਤਾ, ਕਵਨ ਰਸਨਾ ਗੁਣ ਪਣ।

ਆਪਣੇ ਵਾਰ ਹਰ ਹਰ ਭਜੋ, ਨਾਨਕ ਪ੍ਰਭ ਭਰਪੂਰ ਕਿਲਬ ਕਾਟਣ ਭੈ ਹਰਨ ਸੁਖ ਸਾਗਰ ਹਰ ਰਾਏ ਦੀਨ ਦਿਆਲ ਦੁਖ ਭੰਜਨੋ। ਨਾਨਕ ਨੀਤ ਧਿਆਏ ਛੰਤ ਜਸ ਗਾਵੋ ਵਡ ਭਾਗੀ ਹੋ, ਕਰ ਕਿਰਪਾ ਭਗਵੰਤ ਜੀਓ, ਰੁਤੀ ਮਾਂ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ, ਗੁਣ ਰੰਗ ਰਾਤੇ ਧਨ ਤੇ ਜਨ, ਜਿਨੀ ਇੱਕ ਮਨ ਧਿਆਇਆ ਸਫਲ ਜਨਮ ਭਇਆ ਤਿਨਕਾ।

ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲ ਬੇ ਸ਼ਾਂਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਦਾ ਸ਼ਰਨਾਗਤੀ ਨਾਨਕ ਆਸ ਪਜਾਏ ਛੰਤ ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜਿਉ ਖੋਜੰਤੀ ਦਰਸ਼ਨ ਫਿਰਤ ਕਬ ਮਿਲੀਐ ਗੁਣਤਾਸ ਜਿਉ ਬਿਨ ਕੰਤ ਪਿਆਰੇ ਨੈ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਿਣਾ ਤ੍ਰਿਗ ਬਣਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ ਈਤ ਉਤ ਦੈ ਦਿਸ ਅਲੋਕਣ ਮਨ ਮਿਲਣ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਓ ਸਲੋਕ ਜਲਨ ਬੁਜੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਪ੍ਰਾਂਤ ਸਾਧ

ਤ ਦੇਖੋ ਜਗ ਹੰਡ ਧੂਪ ਛਾਵ ਜੇ ਸਮ ਕਰ ਜਾਣਾ ਬੰਧਨ ਕਾਟ ਮੁਕਤ ਕਰ ਆਣਾ ਛਾਇਆ ਛੂਛੀ ਜਗਤ ਭੁਲਾਨਾ ਲਿਖਿਆ ਕਿਰਤ ਤੁਰੇ ਪਰਵਾਨਾ ਛੀਜੈ ਜੋ ਬਣ ਜਰੂ ਆਸਰ ਕਾਲ ਕਾਇਆ ਛੀਜੈ ਭਈ ਸਵਾਲ।

ਢੰਡੋਲਤ ਢੂੰਡਤ ਹਉ ਫਿਰੀ ਢਹਿ ਢਹਿ ਪਵਨ ਕਰਾਰ ਭਾਰੇ ਢਹਿ ਤੇ ਢਹਿ ਪਏ ਹੌਲੇ ਨਿਕਸੇ ਪਾਰ ਅਮਰ ਅਜਾਚੀ ਹਰ ਮਿਲੇ ਤਿਨ ਕਹਿ ਹਉ ਮਲ ਜਾਉ ਤਿਨ ਕੀ ਧੂੜ ਖੁੱਲੀ ਹੈ ਸੰਗਤ ਮੇਲ ਮਿਲਾਓ ਮਨ ਦੀਆ ਗੁਰ ਆਪਣੈ ਪਾਇਆ ਨਿਰਮਲ ਨਾਉਮ ਜਿਨਾਮ ਦੀਆ ਤੇ ਸੇਵਸਾ ਮਨ ਦੀਆ ਗੁਰ ਆਪਣੈ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸੇਵ ਸਾ ਤਿਸ ਬਲਿਹਾਰੈ ਜਾਓ ਜੋ ਉਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਏ ਗੁਰ ਪ੍ਰਸਾਦੀ ਤੇ ਸੰਮਲਾ ਤਾਂ ਤਨ ਦੁਖ ਨਾ ਹੋਏ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਆਵਣ ਜਾਣ ਵਿਗੁੱਚੀ ਹੈ ਦੁਬਦਾ ਵਿਆਪੈ ਰੋਗ ਨਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤ ਵਿਰਨਾ ਵੈ ਕਿਉਂ ਛੂਟੀ ਹੈ ਜਾਏ ਰਸਾਤਲ ਅੰਤ ਗਣਤ ਗਣਾਵੈ ਅਖਰੀ ਗਣਤ ਸਾਚਾ ਸੋਏ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਟੂਟੀ ਤੰਤਰ ਬਾਬ ਕੀ ਵਾਜੈ ਨਹੀਂ ਵਿਜੋਗ ਵਿਛੜਿਆ ਮੇਲੈ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤਤ ਚ ਗੈਮਲ ਏਕ ਸੇ ਤਿਨ ਕੋ ਫਾਸ ਨਾਰੰਚ ਉਡੈ ਤਾਂ ਬੇਗੁਲ ਬੇਗੁਲੇ ਤਾਂ ਕਹਿ ਚੋਗ ਕਣੀ ਪੰਖ ਟੁੱਟੇ ਫਾਹੀ ਪੜੀ ਅਵਗੁਣ ਭੀੜ ਬਣੀ ਬਿਨ ਸਾਚੇ ਕਿਉਂ ਛੂਟੀ ਹੈ ਹਰ ਗੁਣ ਕਰਮ ਮਣੀ ਆਪ ਛਡਾਏ ਛੂਟੀ ਹੈ ਵੱਡਾ ਆਪ ਧਣੀ ਗੁਰਪ੍ਰਸਾਦੀ ਛੂਟੀ ਹੈ ਕਿਰਪਾ ਆਪ ਕਰੇ ਆਪਣੇ ਹੱਥ ਵਡਾਈਆਂ ਜੈ ਪਾਵੈ ਤੈ ਦੇ ਥਰ ਥਰ ਕੰਪੈ ਜੀੜਾ ਥਾਨ ਵਿਹੂਣਾ ਹੋਏ ਥਾਨ ਮਾਨ ਸੱਚ ਏਕ ਹੈ ਕਾਜ ਨਾ ਫੀਟੈ ਕੋਏ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ ਨਾਥ ਹੈ ਨਾਥ ਤੂੰ ਨਿਧਾਰਾ ਆਧਾਰ ਸਰਵੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ ਜੈ ਦੇਖਾ ਤੈ ਏਕ ਤੂੰ ਅੰਤ ਨ ਪਾਰਾ ਵਾਰ ਥਾਨ ਥਨੰਤਰ ਰਵ ਰਹਿਆ ਗੁਰ ਸ਼ਬਦੀ ਵਿਚਾਰ ਅਣਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ ਦਇਆ ਦਿਆਨ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੈ ਪ੍ਰਭ ਮੇਲ ਲੈ ਖਿਰ ਮੈਂ ਢਾਹੇ ਉਸਾਰ ਦਾਨਾ ਤੂੰ ਬਿਨਾ ਤੁਹੀਂ ਦਾਨਾ ਕੈ ਸਿਰਦਾਨ ਦਾਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਧਨ ਗਇਆ ਬਹਿ ਝੂਰੀਐ ਧਨ ਗਇਆ ਬਹਿ ਝੂਰੀਐ ਧਨ ਮੈਂ ਚੀਤ ਗਵਾਰ ਧਨ ਵਿਰਲੀ ਸੱਚ ਸੰਚਿਆ।

ਭੁੱਲੇ ਆਥ ਮਨ ਝੂਠਾ ਜਮ ਜੋ ਹਿਆ ਅਵਗੁਣ ਚੱਲੈ ਨਾਲ ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮੋਏ ਵਿਰਨਾਵੈ ਦੁੱਖ ਭਾਲ ਗੜ ਮੰਦਰ ਮਹਿਲਾ ਕਹਾਂ ਜੋ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤੁਰ ਸਰੂਪ ਹੈ ਆਪੇ ਜਾਣ ਸਜਾਣ ਜੋ ਆਵੈ ਸੇ ਜਾਹਿ ਫੁਨ ਆਏ ਗਏ ਪਛਤਾਹੇ ਲਖ ਚੌਰਾਸੀ ਮੇਦਨੀ ਘਟੈ ਨਾ ਵਧੈ ਉਤਾਹੇ ਸੇ ਜਨ ਉਭਰੇ ਜਿਨ ਹਰ ਭਾਇਆ ਧੰਦਾ ਮੋਆ ਵਿਗੂਤੀ ਮਾਇਆ ਜੋ ਦੀ ਸਹਿ ਸੋ ਚਾਲ ਸੀ ਕਿਸ ਕੋ ਉਮੀਦ ਕਰੇ ਓ ਜੀਓ ਸੰਪਾਓ ਆਪਣਾ ਤਨ ਮਨ ਆਗੈ ਦਿਓ ਅਸਥਿਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹੋ ਮੋਈ ਸ਼ਬਦ ਰਤੀ ਮਨ ਚੋਟ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਰਾਵ ਬਰਾ ਪੀ ਹਾਵਲਾ ਸਰ ਡੂੰਗਰ ਅਸਗਾ ਮੈਂ ਤਨ ਅਵਗੁਣ ਝੁਰਮੋਈ ਵਿਣ ਗੁਣ ਕਿਉਂ ਕਰ ਜਾ ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉਂ ਤਿਨ ਮਿਲੋ ਪਿਆਰ ਤਿਨ ਹੀ ਜੈਸੀ ਥੀਰ ਹਾਂ ਜਪ ਜਪ ਰਿਦੈ ਮੁਰਾਰ ਅਵਗੁਣੀ ਭਰਪੂਰ ਹੈ ਗੁਣ ਪੀ ਵਸੈ ਨਾਲ ਵਿਣ ਸਤਿਗੁਰ ਗੁਣ ਨਾ ਜਾਪਣੀ ਜਿਚਰ ਸ਼ਬਦ ਨਾ ਕਰੇ ਵਿਚਾਰ ਲਸ਼ਕਰੀਆਂ ਕਰ ਸੰਭਲੇ ਆਏ ਵਜੋ ਲਿਖਾਏ ਕਾਰ ਕਮਾਵੈ ਸਿਰ ਧਣੀ ਲਾਹਾ ਪੱਲੈ ਪਾਏ ਲੱਭ ਲੋ ਬੁਰਿਆਈਆਂ ਛੋਡੇ ਮਨੋ ਵਿਸਾਰ ਗੜਦੋ ਹੀ ਪਾਤਸ਼ਾਹ ਕੀ ਕਦੇ ਨਾ ਆਵੈ ਹਾਰ ਚਾਕਰ ਕਹੀਐ ਖਸਮ ਕਾ ਸੋਹੇ ਉੱਤਰ ਦੇ ਵਜੋ ਗਵਾਏ ਆਪਣਾ ਤਖ਼ਤ ਨਾ ਬਹਿ ਸਹਿ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਆਪ ਕਰੇ ਕਿਸ ਆਖੀਐ ਅਵਰ ਨਾ ਕੋਏ ਕਰੇ ਵੀ ਜੋ ਸੂਜੈ ਕੋ ਨਹੀਂ ਬਹਿ ਦਲੀਚਾ ਪਾਏ ਨਰਕ ਨਿਵਾਰਣ ਨਰੈ ਨਰ ਸਾਚੋ ਸਾਚੈ ਨਾਏ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾਲ ਰਤਨ ਬਹੁ ਮਾਨਕੀ ਸਤਿਗੁਰ ਹਾਥ ਭੰਡਾਰ ਉਤਮ ਹੋਵਾਂ ਪ੍ਰਭ ਮਿਲੈ ਇੱਕ ਮਨ ਇੱਕ ਹੈ ਭਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈ ਹੈ ਅੰਤ ਨ ਪਾਰਾ ਵਾਰ ਡਾੜੈ ਰੂੜਾ ਹਰ ਜੀਓ ਸੋਈ ਤਿਸ ਬਿਨ ਰਾਜਾ ਅਵਰ ਨ ਕੋਈ ਡਾੜੈ ਗਾੜ ਡਾੜੈ ਗਾਰੁੜ ਤੁਮ ਸੁਣੋ ਡਾੜੈ ਗਾਰੁੜ ਤੁਮ ਸੁਣੋ ਹਰ ਵਸੈ ਮਨ ਮਾਹੇ ਗੁਰਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਹੇ ਸੋ ਸ਼ਾਹ ਸਾਚਾ ਜਿਸ ਹਰ ਧਨ ਰਾਸ ਗੁਰਮੁਖ ਪੂਰਾ ਤਿਸ ਸ਼ਾਬਾਸ਼ ਰੂੜੀ ਬਾਣੀ ਹਰ ਪਾਇਆ ਗੁਰਸ਼ਬਦੀ ਵਿਚਾਰ ਆਪ ਗਿਆ ਦੁੱਖ ਕੱਟਿਆ ਹਰ ਵਰ ਪਾਇਆ ਨਾਰ ਸੋਨਾ ਰੂਪਾ ਸੰਚੀਐ ਧਨ ਕਾਚਾ ਬਿਖਸ਼ਾਰ ਸ਼ਾਹ ਸਦਾਏ ਸੰਚ ਧਨ ਸ਼ਾਹ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ ਸਚਿਆਰੀ ਸੱਚ ਸੰਚਿਆ ਸੱਚੋ ਨਾਮ ਅਮੋਲ ਹਰ ਨਿਰਮਾਇਲ ਉਜਲੋ ਪਤ ਸਾਚੀ ਸੱਚ ਬੋਲ।

ਦੂਜਾ ਪੁਰਖ ਸੁਜਾਣ। ਖਿਮਾ ਵਿਹੂਣੇ ਖਪ ਗਏ ਖੂਹਣ ਲੱਖ ਅਸੰਖ, ਗਣਤ ਨ ਆਵੇ ਕਿਉਂ ਗਣੀ। ਖਪ ਖਪ ਮੋਏ ਨਿਰਬਿਸੰਖ, ਖਸਮ ਪਛਾਣੈ ਆਪਣਾ ਖੂਲੈ ਬੰਦ ਨ ਪਾਏ। ਸ਼ਬਦ ਮਹਿਲੀ ਖਰਾ ਤੂੰ, ਖਿਮਾ ਸੱਚ ਸੁਖ ਪਾਏ ਖਰਚ ਖਰਾ ਤਨ ਧਿਆਨ ਤੂੰ। ਆਪੇ ਵਸੈ ਸਰੀਰ ਮਨ ਤਨ ਮੁਖ, ਜਾ ਪੈ ਸਦਾ ਗੁਣ ਅੰਤਰ ਮਨ ਧੀਰ। ਹੋ ਮੈਂ ਖਪੈ ਖਪਾਏ ਸੀ ਵੀ ਜੋ ਵੱਥ ਵਿਕਾਰ, ਜੰਤ ਉਪਾਏ ਵਿੱਚ ਪਾਇਣ ਕਰਤਾ ਅਲੱਗ ਅਪਾਰ। ਸ੍ਰਿਸ਼ਟੇ ਭਿਉ ਨਾ ਜਾਣੈ ਕੋਈ, ਸ੍ਰਿਸ਼ਟਾ ਕਰੇ ਸੁਨੇ ਚੋ ਹੋਏ। ਸੰਪੈ ਕੋ ਈਸ਼ਰ ਧਿਆਈਐ, ਸੰਪੈ ਪੁਰਬ ਲਿਖੇ ਕੀ ਪਾਈਐ। ਸੰਪੈ ਕਾਰਨ ਚਾਕਰ ਚੋਰ, ਸੰਪੈ ਸਾਥ ਨਾ ਚਾਲੈ ਹੋਰ। ਬਿਨ ਸਾਚੇ ਨਹੀਂ ਦਰਗਾ ਮਾਨ, ਹਰ ਰਸ ਪੀਵੈ ਛੁਟੈ ਨਿਦਾਨ। ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ, ਹੋ ਹੋ ਕਰਤੀ ਮੈਂ ਮੋਈ ਸ਼ਬਦ ਰਵੈ ਮਨ ਗਿਆਨ। ਹਾਰ ਡੋਰ ਕੰਕਣ ਕਣੇ ਕਰ ਥਾ ਕੀ ਸ਼ਿੰਗਾਰ, ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ। ਨਾਨਕ ਗੁਰਮੁਖ ਪਾਈਐ ਹਰ ਸਿਉ ਪ੍ਰੀਤ ਪਿਆਰ, ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ। ਹਰ ਹਰ ਪੜ੍ਹਨਾ ਹਰ ਬੁੱਝਣਾ, ਹਰ ਸਿਉ ਰੱਖੋ ਪਿਆਰ। ਹਰ ਜਪੀਐ ਹਰ ਧਿਆਈਐ, ਹਰ ਕਾ ਨਾਮ ਆਧਾਰ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਗ ਧਾਰ। ਕਰਤੇ ਹੱਥ ਵਡਿਆਈਆਂ ਬੂਜੋ ਗੁਰ ਵਿਚਾਰ, ਲਿਖਿਆ ਫੇਰ ਨਾ ਸਕੀਆ ਜੋ ਭਾਵੀ ਤੇ ਉਸਾਰ। ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ, ਮਨਮੁਖ ਭੁੱਲੇ ਪਚਮੋਏ ਉਭਰੇ ਗੁਰ ਵਿਚਾਰ। ਜੇ ਪੁਰਖ ਨਦਰ ਨਾ ਆਵੇ ਤਿਸਕਾ ਕਿਆ ਕਰ ਕਹਿਆ ਜਾਏ, ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ। ਪਾਦਾ ਪੜਿਆ ਆਖੀਐ ਵਿਦਿਆ ਵਿੱਚ ਰਹਿ ਸਹਿਜ ਸੁਭਾਏ, ਵਿਦਿਆ ਸੋਦੈ ਤਤ ਲਹਿ ਰਾਮ ਨਾਮ ਲਿਵਲਾਏ। ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨੈ ਸੂਝ ਬੂਝ ਨੈ ਕਾਏ। ਪਾਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗ ਰਹੋ ਲਾਹਾ ਜਗ ਮੈਲੇ। ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੁਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗੜਹਾਰ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਤਿਸ ਆਗੈ ਰਹਿ ਰਾਸ ਹਮਾਰੀ, ਸਾਚਾ ਅਪਰ ਅਪਾਰੋ। ਮਸਤਕ ਕਾਟ ਧਰੀ ਤਿਸ ਆਗੈ, ਤਨ ਮਨ ਆਗੈ ਦੇ ਓ। ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਭਾਏ ਜਸ ਲਿਓ। ਕਿਆ ਭਵੀਐ ਸੱਚ ਸੁੱਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ

मोख द्वार, नाम रते त्रिभवन सो जी होए, नानक नाम रते सदा सुख होए, नाम रते सिद्ध गोष्ठ होए, नाम रते सदा तप होए, नाम रते सच करनी सार, नाम रते गुण ज्ञान विचार, बिन ना वै बोला सब विकार, नानक नाम रते तिन काओ जयकार, पूरे गुरते नाम पाया जाए, जोग जुगत सच रह समाए, बारह मैं जोगी परमाए, सन्यासी छह चार, गुर कै शब्द जो मर जी वैसो पाए मोख द्वार, बिन शब्द सब दूजै लागे देखो हृदय विचार, नानक वड्डे सेवड़ भागी दिनी सच रखिया उर धार, गुरमुख रतन लहै लबलाए, गुरमुख परख रतन सुभाए, गुरमुख साची कार कमाए, गुरमुख साचे मन पतियाए, गुरमुख अलख लखाए तिस भावै, नानक गुरमुख चोट न खावै, गुरमुख नाम दान इशनान, गुरमुख लागै सहज ध्यान, गुरमुख पावै दरगा मान, गुरमुख पाव पंजन प्रधान, गुरमुख करनी कार कराए, नानक गुरमुख मेल मिलाए, गुरमुख शास्त्र सिमृत वेद, गुरमुख पावै घट घट भेद, गुरमुख वैर विरोध गवावै, गुरमुख सगली गणत मिटावै, गुरमुख राम नाम रंग राता, नानक गुरमुख खसम पछाता, बिन गुर भरमै आवै जाए, बिन गुर काल न पवई थाए, बिन गुर मनुआ आत डलाए, बिन गुर तृप्त नहीं बिखाए, बिन गुर बिसियर डसै मर वाट, नानक गुर बिन घाटे घाट, जिस गुर मिलै तिस पार उतारै, अवगुण मेटै अवगुण मेटै, गुण निस्तारै मुक्त महा सुख सुख, गुर शब्द विचार, गुरमुख कदे न आवै हार, तन हटड़ी हो मन वणजारा, नानक सहजे सच वपारा, गुरमुख बांधियो सेत बिधातै, लंका लूटी दैत संतापै, रामचंद मारियो अह रावण, बेद भेद भीखण, गुरमुख परचायण, गुरमुख सायर पाहण तारे, गुरमुख कोट ते तीस उधारे, गुरमुख चूकै आवण जान, गुरमुख दरगाह पावै मान, गुरमुख खोटे खरे पछाण, गुरमुख लागै सहज ध्यान, गुरमुख दरगाह सिफत समाए, नानक गुरमुख बंद न पाए, गुरमुख नाम निरंजन पाए, गुरमुख होमै शब्द जलाए, गुरमुख साचे के गुण गाए, गुरमुख साचै रह समाए, गुरमुख साच नाम पत उत्तम होए, नानक गुरमुख सगल भवन की सो जी होए, कवन मूल कवन मत वेला, तेरा कवन गुरु जिसका तू चेला, कवन कथाले रहो हो निराले, बोला नानक सुनो तुम बाले, एस कथा का दे विचार, भवजल शब्द लंगा वनहार, पवन आरंभ सत गुरमत वेला, शब्द गुरु सुरत धुन चेला, कथ कथा ले रहो निराला, नानक जोग जोग गुर गोपाला, एक शब्द जित कथा विचारी, गुरमुख होमै अगर निवारी, मैण के दंत क्यों खाइए सार, जित गर्भ जाए सो कवन आहार, हिवै का घर मंदर अगन पिराहन, कवन गुफा जित रह अवाहन, इत उत किसको जान समावै, कवन ध्यान मन मनै समावै, हाँ हाँ मैं विचो खोवै, दूजा मेटै एको होवै, जग करड़ा मन मुख गावार, शब्द कमाइए खाइए सार, अंतर बाहर एको जाणै, नानक अगन मरै सतगुर कै भाणै, सच पै राता गर्भ निवारै, एको जाता शब्द विचारै, शब्द वसै सच अंतर हिया, तन मन शीतल रंग रंगिया, काम क्रोध बिख अगन निवारे, नानक नदरी नदर प्यारे, कवन मुख चंद हिवै कर छाया, कवन मुख चंद हिवै घर छाया, कवन मुख सूरज तपै तपाया, कवन मुख काल जो हत नित रहै, कवन बुद्ध गुरमुख पत रहै, कवन जोत जो काल संघारै, बोलै बाणी नानक बिचारै, शब्द भाखत सस जोत अपारा, सस घर सूर वसै मिटै अंधियारा, सुख दुख सम कर नाम अधारा, आपे पार उतारन हारा, गुर परचै मन साच समाए, प्रणवत नानक काल न खाए, नाम तत् सब ही सिर जापै, बिनावै दुख काल संतापै, तत्तो तत् मिलै मन मानै, दूजा जाए इकत करानै, बोलै पवना गगन गरजै, नानक निश्चल मिलन सहजै, अंतर सुनंग बाहर सुनंग, त्रिभवन सुनम सुनंग, चौथे सुनै जो नर जाणै, ताको पाप न पुनंग, घट घट सुन क जाणै, भयो आदि पुरख निरंजन दियो, जो जन नाम निरंजन राता, नानक सोई पुरख विधाता, सुनो सुन कहै सब कोई, अनहत सुन कहा ते होई, अनहत सुन रते जैसे कैसे, जिस ते उपजे तिस ही जैसे, ओ जन्म न मरै न आवै जाहे, नानक गुरमुख मन समझाहे, नौ सर सुपर दसवै पूरे, तै अनहत सुन वजावै तूरे, साचै राचे देख हजूरे, घट घट साच रहया भरपूरे, गुप्ती बाणी प्रगट होए, नानक परख लए सच सोए, सहज पाए मिलिया सुख होवै, गुरमुख जागै नींद न सोवै, सुन शब्द सुन शब्द अपरंपर धारै, कहते मुक्त शब्द निस्तारै, गुर की दीखिया से सच राते, नानक आप गवाए मिलन नहीं प्राते,
को बुद्ध चबावे सो कित ठाए क्यों तत न बूझे झोटा खाए जमदर बादे कोई ना रखे बिन शब्द है ना ही पत सख है क्यों कर बूझे पावे पार नानक मनमुख ना बुझै गवार को बुद्ध मिटै गुर शब्द विचार सतगुर भेटै मुख द्वार तत न चीनै मन मुख जल जाए दुरमत विछड़ झोटा खाए मन है हुक्म सबे गुण ज्ञान नानक दरगाह पावै मान साच वखर तन पलै होए आप तरै तारे भी सोए सहज रता बूझै पत होए ताकि कीमत करै न कोय जह देखा तह रहया समाए नानक पार परै सच पाए सो शब्द का कहां वास कथी अले जित धरिए पवजल संसारो त्रै सत अंगल वाई कहिए तिस कहो कवन अधारो बोलै खेलै अस्थिर होवै क्यों कर अलख लखाए सुन स्वामी सच नानक प्रणवै अपने मन समझाए गुरमुख शब्द सच लिव लागै कर नदरी मेल मिलाए अपे दाना अपे बिना पूरे भाग समाए सो शब्द को निरंतर वास अलखं जय देखा तै सोई पवन का वासा सुन निवासा अकल कला धर सोई नदर करे शब्द घट मैं वसै विचो भरम गवाए तन मन निर्मल निर्मल बाणी नामो मन वसाए शब्द गुरु भव सागर तरिया इत उत एको जाना चिहन वर्ण नहीं छाया माया नानक शब्द पछाणै त्रै सत अंगल बाई औदु सुन सच आहारो गुरमुख बोलै तत बिरोलै चीनै अलख अपारो त्रै गुण मेटै शब्द वसाए ता मन चूकै अहंकारो अंतर बाहर एको जाना ता हर नाम लगै प्यारो सुख मना इड़ा पिंगुला बूझै जा आपे अलख लखाए नानक तिहते ऊपर साचा सतगुर शब्द समाए मन का जियो पवन कथियले पवन कहाँ रस खाई ज्ञान की मुद्रा कवन औदू सिद्ध की कवन कमाई बिन शब्द रस न आवै औदू होमै प्यास न जाई शब्द रते अमृत रस पाया साचे रहे अगाई कवन बोध जित अस्थिर रही है कित भोजन तृप्ता सै नानक दुख सुख समकर जापै सतगुर ते काल न ग्रस है रंग न राता रस नहीं माता बिन गुर शब्द है जल बलताता बांधना बिंद न राख्या शब्द न भाख्या पवन न साध्या सच न अराध्या अकथ कथा ले समकर रहै तो नानक आत्म राम कोल है गुर प्रसादी रंगे राता अमृत पिया सच माता गुर विचारी अगर निवारी अप्यो पियो आत्म सुखधारी सच अराध्या गुरमुख तर तारी नानक बूझै को विचारी मन मैंगल कहाँ बसियले कहाँ बसै हो पवना कहाँ बसै सो शब्द औदू ताको चूकै मन का पवना नदर करे ता सतगुर मेले तानिज कर वासा एह मन पाए आपै आप खाए ता निर्मल होवै तावत वर्ज रहाए क्यों मूल पछाणै आत्म जाणै क्यों सस घर सूर समावै गुरमुख होमै विचो खोवै तो नानक सहज समावै एहो मन निहचल हिरदै बसियले गुरमुख मूल पछाण रहै नाभ पवन कर आसन बैसै गुरमुख खोजत तत लहै सो शब्द निरंतर निज कर आछै त्रिभुवन ज्योत सो शब्द लहै खावै दुख भूख साचे की साचे ही तृप्तास रहै अनहद बाणी गुरमुख जानी बिरलो को अर्थावै नानक आखै सच सुभाखै सच रपै रंग कबहू ना जावै जाहिं हिरदा देह न होती तो मन कैठै रहता नाभ कमल अस्थंभ न होतो ता पवन कवन घर सहता रूप न होतो रेख न कहिता शब्द कहाँ लिव लाई रक्त बिंद की मड़ी न होती मित कीमत नहीं पाई वर्ण भेख अस रूप न जापी क्यों कर जापस साचा नानक नाम रते बैरागी तब सचो साचा हिरदा दे न होती औदु तो मन सुन रह बैरागी नाभ कमल अस्थंभ न होतो ता निज कर बस्तो पवन अनुरागी रूप न रेख्या जात न होती ताओ अकलीन रहतो शब्द सो सार गौण गगन जब तबै ना होतो त्रिभुवन ज्योत आपे निरंकार वर्ण भेख असरूप सो एको एको शब्द विडाणी साच बिना सूचा को नाही नानक अकथ कहानी कित बिद कित कित बिद जग उपजै पुरखा कित कित दुख बिन सजाई होमै विच जग उपजै पुरखा नाम विसरे ऐ दुख पाई गुरमुख होवै सो ज्ञान तत बिचारै होमै शब्द जलाए तन मन निर्मल निर्मल बाणी साचा रह समाए नामे नाम रह बैरागी साच रखिया उर धारे नानक बिन नावै जो कदे ना होवै देखो हृदय बीचारे गुरमुख साच शब्द बीचारै कोय गुरमुख सच बाणी प्रगट होए गुरमुख मन भीजै विरला बूझै कोय गुरमुख निज घर वासा होए गुरमुख जोगी जोगत पछाणै गुरमुख नानक एको जाणै बिन सतगुर सेवे जोग न होई बिन सतगुर भेटे मुक्त ना कोई बिन सतगुर भेटे नाम पाया ना जाए बिन सतगुर भेटे महा दुख पाए बिन सतगुर भेटे महा गर्भ गुबार
ਨਾਨਕ ਬਿਨ ਗੁਰਮੋਆ ਜਨਮ ਹਾਰ, ਗੁਰਮੁਖ ਮਨ ਜੀਤਾ ਹਉ ਮੈਂ ਮਾਰ, ਗੁਰਮੁਖ ਸਾਚ ਰੱਖਿਆ ਉਰ ਧਾਰ, ਗੁਰਮੁਖ ਜਗ ਜੀਤਾ ਜਮ ਕਾਲ ਮਾਰ ਵਿਧਾਰ, ਗੁਰਮੁਖ ਦਰਗਾਹ ਨਾ ਆਵੈ ਹਾਰ, ਗੁਰਮੁਖ ਮੇਲ ਮਿਲਾਏ ਸੋ ਜਾਣੈ, ਨਾਨਕ ਗੁਰਮੁਖ ਸ਼ਬਦ ਪਛਾਣੈ, ਸ਼ਬਦ ਹੈ ਕੰਨ ਬੇੜਾ ਸੁਣ ਤੂੰ ਔਦੂ, ਬਿਨਾ ਵੈ ਜੋਗ ਨਾ ਹੋਈ, ਨਾਮੇ ਰਾਤੇ ਆਂਦਨ ਮਾਤੇ, ਨਾਮੈ ਤੇ ਸੁਖ ਹੋਈ, ਨਾਮੈ ਹੀਤੇ ਸਭ ਪ੍ਰਗਟ ਹੋਵੈ, ਨਾਮੇ ਸੋਜੀ ਪਾਈ, ਬਿਨਾ ਵੈ ਭੇਕ ਕਰੇ ਬਹੁ ਤੇਰੇ, ਸੱਚਾ ਆਪ ਖੁਆਏ ਸਤਿਗੁਰ ਤੇ ਨਾਮ ਪਾਈਐ, ਔਦੂ ਜੋ ਜੁਗਤਾ ਹੋਈ ਕਰ ਵਿਚਾਰ ਮਨ ਦੇਖੋ, ਨਾਨਕ ਬਿਨ ਨਾ ਵੈ ਮੁਕਤ ਨਾ ਹੋਈ, ਤੇਰੀ ਗਤ ਮਿਤ ਤੂੰ ਹੈ ਜਾਣੈ, ਕਿਆ ਕੋ ਆਖ ਵਖਾਣੈ, ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ, ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ, ਮੰਗੈ ਨਾਮ ਪਾਏ ਇਹ ਭਿਖਿਆ, ਤੇਰੇ ਦਰਸ਼ਨ ਕੋ ਕੁਰਬਾਣੈ, ਅਬਨਾਸ਼ੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਜੀ ਹੋਈ, ਨਾਨਕ ਸਭ ਜਗ ਆਪੇ ਵਰਤੈ, ਦੂਜਾ ਅਵਰ ਨਾ ਕੋਈ ਏਕੋ ਓਅੰਕਾਰ, ਸਤਿ ਗੁਰ ਪ੍ਰਸਾਦ, ਰਾਮ ਕਲੀ ਕੀ ਵਾਰ ਮਹੱਲਾ ਤੀਜਾ, ਜੋਦੈ ਵੀਰੈ ਪੂਰ ਬਾਣੀ ਕੀ ਧੁਨੀ, ਸਲੋਕ ਮਹੱਲਾ ਤੀਜਾ, ਸਤਿਗੁਰ ਸਹਿਜੈ ਦਾ ਖੇਤ ਹੈ, ਜਿਸਨੂੰ ਲਾਏ ਭਾਉ ਨਾ ਉਹ ਬੀਜੇ ਨਾ ਉੱਗਵੈ, ਨਾ ਮੇ ਰਹਿ ਸਮਾਏ ਹਉਮੈ, ਇਹੋ ਬੀਜ ਹੈ ਸਹਿਸਾ ਗਿਆ ਵਿਲਾਏ, ਨਾ ਕਿਛੁ ਬੀਜੇ ਨਾ ਉੱਗਵੈ, ਜੋ ਬਖਸ਼ੇ ਸੁਖਾਏ ਅੰਬੈ ਸੇਤੀ ਅੰਬ ਰਲਿਆ, ਬਹੁਣ ਨਾ ਨਿਕਸਿਆ ਜਾਏ, ਨਾਨਕ ਗੁਰਮੁਖ ਚਲਤ ਹੈ, ਵੇਖੋ ਲੋਕਾ ਆਏ ਲੋਕ ਕੇ ਵੇਖੈ, ਬੱਪੜਾ ਜਿਸਨੂੰ ਸੋਜੀ ਨਾ ਹੈ, ਜਿਸ ਵੇ ਖਾਲੇ ਸੋ ਵੇਖੈ, ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ, ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਹਉਮੈ ਕਰਤ ਵਿਹਾਏ, ਆਵਣ ਜਾਣਨਾ ਸੁਜੈ ਅੰਦਾ ਅੰਧ ਕਮਾਏ, ਜੋ ਦੇ ਵੈ ਤਿਸੈ ਨਾ ਜਾਣੇ, ਦਿੱਤੇ ਕੁੱਲ ਪਟਾਏ, ਨਾਨਕ ਪੂਰਵ ਲਿਖਿਆ ਕਮਾਵਣ ਆਵਰ ਨਾ ਕਰਨਾ ਜਾਏ, ਮਹੱਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁੱਖ, ਜਿਸਨੂੰ ਆਪੇ ਮਿਲੇ ਸੋਏ ਸੁੱਖ ਹੈ, ਇਹੋ ਵਿਵੇਕ ਹੈ, ਅੰਤਰ ਨਿਰਮਲ ਹੋਇਆ, ਗਿਆਨ ਕਾ ਭਰਮ ਕੱਟੀਐ, ਗਿਆਨ ਪ੍ਰਾਪਤ ਹੋਏ, ਨਾਨਕ ਏਕੋ ਨਦਰੀ ਆਇਆ, ਜਹ ਦੇਖਾ ਤੈ ਸੋਏ ਪੌੜੀ, ਸੱਚਾ ਤਖ਼ਤ ਰਚਾਇਆ ਬੈਸਣ ਕੋ ਜਾਈ, ਸਭ ਕੁਛ ਆਪੇ ਆਪ ਹੈ, ਗੁਰ ਸ਼ਬਦ ਸੁਣਾਈ, ਆਪੇ ਕੁਦਰਤ ਸਾਜੀਨ ਕਰ ਮਹਿਲ ਸਰਾਈ, ਚੰਦ ਸੂਰਜ ਦੋਇ ਚਾਨਣੇ, ਪੂਰੀ ਬਣਤ ਬਣਾਈ, ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਧਿਆਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਰਹਾ ਸਲੋਕ ਕਬੀਰ ਕਬੀਰ, ਮਹਿੰਦੀ ਕਰ ਕਹਿ ਘਾਲਿਆ ਆਪ ਪਿਸਾਏ ਪਿਸਾਏ, ਤੈਸ਼ੈ ਬਾਤ ਨਾ ਪੁੱਛੀਆਂ ਕਬੂ ਨਾ ਲਾਈ, ਪਾਏ ਮਹੱਲਾ ਤੀਜਾ, ਨਾਨਕ ਮਹਿੰਦੀ ਕਰ ਕਹਿ ਰੱਖਿਆ, ਸੋਸ਼ਾ ਨਦਰ ਕਰੇ ਆਪੇ ਪਿਸੈ ਆਪੇ ਘੱਸੈ ਆਪੇ ਹੀ ਲਾਏ ਲਏ, ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਪੌੜੀ, ਵੇਖੀ ਸ੍ਰਿਸ਼ਟ ਉਪਾਇਨ ਸਭ ਹੁਕਮ ਆਵੈ ਜਾਏ ਸਮਾਹੀ, ਆਪੇ ਵੇਖ ਵੇਖਸਦਾ ਦੂਜਾ ਕੋ ਨਾਹੀ, ਜਿਉ ਭਾਵੈ ਤਿਉ ਰੱਖ ਤੂੰ ਗੁਰ ਸ਼ਬਦ ਬੁਝਾਹੀ, ਸਭਨਾ ਤੇਰਾ ਜੋਰ ਹੈ ਜੋ ਭਾਵੈ ਤਿਵੈ ਚਲਾਹੀ, ਤਦ ਜੇਵੜ ਮੈਂ ਨਾਹੇ ਕੋ ਕਿਸ ਆਖ ਸੁਣਾਈ, ਸਲੋਕ ਮਹੱਲਾ ਤੀਜਾ, ਭਰਮ ਭੁਲਾਏ ਸਭ ਜਗ ਫਿਰੀ ਫਾਵੀ ਹੋਈ ਭਾਲ, ਸੋਸ਼ਾ ਸ਼ਾਂਤ ਨਾ ਦੇਵੀ ਕਿਆ ਚੱਲੈ ਤਿਸ ਨਾਲ, ਗੁਰਪ੍ਰਸਾਦੀ ਹਰ ਧਿਆਈਐ ਅੰਤਰ ਰੱਖੀਐ ਉਰ ਧਾਰ, ਨਾਨਕ ਘਰ ਬੈਠਿਆ ਸ਼ੌ ਪਾਇਆ ਜਾਂ ਕਿਰਪਾ ਕੀਤੀ ਕਰਤਾਰ, ਮਹੱਲਾ ਤੀਜਾ, ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ, ਸੋਏ ਕੂੜ ਬੋਲ ਬਿਖ ਖਾਇਆ, ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ ਸਿਰੈ ਉੱਪਰ ਜਮ ਡੰਡ ਹੈ, ਦੂਜਾ ਭਾਏ ਪੱਤ ਖੋਏ ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ ਗੁਰਪ੍ਰਸਾਦੀ, ਹਰ ਮਨ ਵਸੈ ਜਮ ਡੰਡ ਨਾ ਲੱਗੈ ਕੋਈ, ਨਾਨਕ ਸਹਿਜੇ ਮਿਲ ਰਹਿ ਕਰਮ ਪ੍ਰਾਪਤ ਹੋਏ ਪੌੜੀ, ਇੱਕ ਆਪਣੀ ਸਿਫਤੀ ਲਾਇਣ ਦੇ ਸਤਿਗੁਰ ਮੱਤੀ, ਇੱਕ ਨਾਨੂ ਨਾ ਬਖਸ਼ਿਓਨ ਅਸਥਿਰ ਹਰ ਸਤੀ, ਪਾਉਣ ਪਾਣੀ ਬਹਿ ਸੰਤਰੋ ਹੁਕਮ ਕਰੈ ਭਗਤੀ, ਇਹਨਾਂ ਨੂੰ ਭਾਉ ਗਲਾ ਪੂਰੀ ਬਣਤ ਬਣਤੀ, ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ, ਸਦੋ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ, ਮਹੱਲਾ ਤੀਜਾ, ਕਿਉਂ ਕਰ ਇਹੋ ਮਨ ਮਾਰੀ ਹੈ, ਕਿਉਂ ਕਰ ਮ੍ਰਿਤਕ ਹੋਏ ਕਹਿਆ ਸ਼ਬਦ ਨਾ ਮਾਨਈ, ਹਉ ਮੈਂ ਛੱਡੈ ਨਾ ਕੋਈ ਗੁਰਪ੍ਰਸਾਦੀ, ਹਉ ਮੈਂ ਛੁੱਟੈ ਜੀਵਨ ਮੁਕਤ ਸੋ ਹੋਏ, ਨਾਨਕ ਜਿਸਨੂੰ ਬਖਸ਼ੇ ਤਿਸ ਮਿਲੈ ਤਿਸ ਬਿਗਨ ਨਾ ਲੱਗੈ ਕੋਈ, ਮਹੱਲਾ ਤੀਜਾ, ਜੀਵਤ ਮਰਨਾ ਸਭ ਕੋ ਕਹੈ, ਜੀਵਨ ਮੁਕਤ ਕਿਉਂ ਹੋਏ ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ ਅੰਦਨ ਗੁਣ ਗਾਵੈ ਸੁਖ ਸਹਿਜੇ, ਬਿਖ ਭਵਜਲ ਨਾਮ ਧਰੇ, ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ, ਦੂਜਾ ਭਾਉ ਰਚਾਇਣ ਤਰੈ ਗੁਣ ਵਰਤਾਰਾ, ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਣ ਕਾਰਾ, ਪੰਡਿਤ ਪੜਦੇ ਜੋਤ ਕੀ ਨਾ ਬੂਜੈ ਬੀਚਾਰਾ, ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਣ ਹਾਰਾ, ਜਿਸ ਭਾਵੈ ਤਿਸ ਬਖਸ਼ ਲੈ ਸੱਚ ਸ਼ਬਦ ਸਮਾਏ, ਸਲੋਕ ਮਹੱਲਾ ਤੀਜਾ, ਮਨ ਕਾ ਝੂਠਾ ਝੂਠ ਕਮਾਵੈ, ਮਾਇਆ ਨੋ ਫਿਰੈ ਤਪਾ ਸਦਾਵੈ, ਭਰਮੇ ਭੂਲਾ ਸਭ ਤੀਰਥ ਗਹੈ, ਉਹ ਤਪਾ ਕੈਸੇ ਪਰਮ ਗਤ ਲਹੈ, ਗੁਰਪ੍ਰਸਾਦੀ ਕੋ ਸੱਚ ਕਮਾਵੈ, ਨਾਨਕ ਸੋ ਤਪਾ ਮੁਖੰਤਰ ਪਾਵੈ, ਮਹੱਲਾ ਤੀਜਾ,
ਸੋ ਤਪਾ ਜੇ ਹੋ ਤਪ ਘਾਲੇ, ਸਤਿਗੁਰ ਨੂੰ ਮਿਲਿਆ ਸ਼ਬਦ ਸੰਭਾਲੇ, ਸਤਿਗੁਰ ਕੀ ਸੇਵਾ ਹੋ ਤਪ ਪਰਵਾਨ, ਨਾਨਕ ਸੋ ਤਪਾ ਦਰਗਹਿ ਪਾਵੈ, ਮਾਣ ਪੌੜੀ ਰਾਤ ਦਿਨਸ ਉਪਾਇਨ, ਸੰਸਾਰ ਕੀ ਵਰਤਣ ਗੁਰਮਤੀ ਘਟ ਚਾਨਣਾ, ਆਨੇਰ ਬਿਨਾਸਣ ਹੁਕਮੇ ਹੀ ਸਭ ਸਾਜੀਨ, ਰਵਿਆ ਸਭ ਵਣ ਤ੍ਰਿਣ, ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਣ, ਸ਼ਬਦ ਹੀ ਸੋ ਜੇ ਪਈ ਸੋ ਜੀ ਪਈ, ਸੱਚਾ ਆਪ ਬੁਝਾਈ, ਸਲੋਕ ਮਹੱਲਾ ਤੀਜਾ, ਵਿਆਗਤ ਏ ਨਾ ਆਖੀਏ ਨ ਜਿਨਕੇ ਚਿਤ ਮੈਂ ਭਰਮ, ਤਿਸਦੈ ਦਿੱਤਾ ਨਾਨਕਾ, ਇਤੇ ਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾਂ ਕਾ ਭੁੱਖਾ ਹੋਏ ਤਿਸਕਾ ਭੋਜਨ, ਨਾਨਕਾ ਵਿਰਲਾ ਪਾਏ ਕੋਈ ਮਹੱਲਾ ਤੀਜਾ, ਬਿਆਗਤ ਏ ਨਾ ਆਖੀਨ ਜੇ ਪਰ ਘਰ ਭੋਜਨ ਕਰੇਨ, ਉਦਰੈ ਕਾਰਨ ਆਪਣੇ ਬਹਿਲੇ ਭੇਖ ਕਰੇਨ, ਬਿਆਗਤ ਸਹੀ ਨਾਨਕਾ ਜੇ ਆਤਮ ਗਾਉਣ ਕਰੇਨ, ਭਾਲ ਲਹਿਣ ਸ਼ਾਉ ਆਪਣਾ ਨਿਜ ਘਰ ਰਹਿਣ ਕਰੇਨ, ਪੌੜੀ ਅੰਬਰ ਧਰਤ ਵਿਛੋੜਿਆਂ ਵਿੱਚ ਸੱਚਾ ਅਸਰ ਆਓ, ਘਰ ਦਰ ਸਭੋ ਸੱਚ ਹੈ ਜਿਸ ਵਿੱਚ ਸੱਚਾ ਨਾਉ, ਸਭ ਸੱਚਾ ਹੁਕਮ ਵਰਤਦਾ ਗੁਰਮੁਖ ਸੱਚ ਸਮਾਉ, ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿਆਉ, ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲੱਖ ਲਖਾਈ, ਸਲੋਕ ਮਹੱਲਾ ਤੀਜਾ, ਰਹਿਣ ਆਇਰ ਮਾਹੇ ਅਨੰਤ ਹੈ, ਕੂੜੀ ਆਵੈ ਜਾਏ ਭਾਣਾ ਚੱਲੈ ਆਪਣੇ, ਬਹੁਤੀ ਲਹਿ ਸਜਾਏ ਰਹਿਣ ਆਇਰ ਮੈਂ ਸਭ ਕਿਛ ਹੈ, ਕਰਮੀ ਪੱਲੈ ਪਾਏ ਨਾਨਕ ਨੌਂਦਿਤ ਪਾਈਆ, ਜੇ ਚੱਲੈ ਤਿਸੈ ਰਜਾਏ, ਮਹੱਲਾ ਤੀਜਾ, ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋਮੈ ਜਨਮ ਬਿਨਾਸ, ਰਸਨਾ ਹਰ ਰਸ ਨਾ ਚੱਖਿਓ ਕਮਲ ਨਾ ਹੋਇਓ ਪ੍ਰਗਾਸ, ਬਿਖ ਖਾਧੀ ਮਨਮੁਖ ਮੋਆ ਮਾਇਆ ਮੋਹਿ ਵਿਨਾਸ, ਇੱਕ ਸਰ ਕੇ ਨਾਮ ਵਿਣ ਤ੍ਰਿਗ ਜੀਵਨ ਤ੍ਰਿਗ ਵਾਸ, ਜਾਪੇ ਨਦਰ ਕਰੇ ਪ੍ਰਭ ਸੱਚਾ ਤਾਂ ਹੋਵੈ ਦਾਸਣ ਦਾਸ, ਤਾਂ ਅੰਦਰ ਸੇਵਾ ਕਰੇ ਸਤਿਗੁਰੂ ਕੀ ਕਬਨ ਛੋਟੇ ਪਾਸ, ਜਿਉ ਜਲ ਮੈਂ ਕਮਲ ਅਲਿਪਤੋ ਵਰਤੈ, ਕਿਉਂ ਤਿਉਂ ਵਿੱਚੇ ਤਿਉ ਵਿਚੈ ਗ੍ਰਹਿ ਉਦਾਸ, ਜਾਂ ਨਾਨਕ ਕਰੇ ਕਰਾਇਆ ਸਭ ਕੁਝ ਭਾਵੈ ਤਿਵ ਹਰ ਗੁਣਤਾਸ, ਪੌੜੀ ਛੱਤੀ ਯੁਗ ਗੁਭਾਰ ਸਾ ਆਪੇ ਗਣਿਤ ਕੀਨੀ, ਆਪੇ ਸ੍ਰਿਸ਼ਟ ਸਭ ਸਾਜੇਨ ਆਪ ਮਤ ਦੀਨੀ, ਸਿਮਰਤ ਸਾਸਤ ਸਾਜੇਨ ਪਾਪ ਪੁੰਨ ਗਣਿਤ ਗਣੀਨੀ, ਜਿਸ ਬੁਝਾਏ ਸੋ ਬੁੱਝ ਸੀ ਸੱਚਾ ਸ਼ਬਦ ਪਤੀਨੀ, ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਏ, ਸਲੋਕ ਮਹੱਲਾ ਤੀਜਾ, ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ ਜੋਸ਼ਾ ਰਤੇ ਆਪਣੇ, ਤਿੰਨ ਤਨ ਲੋਭ ਰਤ ਨਾ ਹੋਏ ਭੈ ਪਿਆ, ਤਨ ਖੀਣ ਹੋਏ ਲੋਭ ਰੱਤ ਵਿੱਚੋਂ ਜਾਏ, ਜੋ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ, ਨਾਨਕ ਤੇਜਨ ਸੋਹਣੇ ਜੋ ਰੱਤੇ ਹਰ ਰੰਗ ਲਾਏ, ਮਹੱਲਾ ਤੀਜਾ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸ਼ਿੰਗਾਰ, ਗੁਰ ਕਹਿ ਸ਼ਬਦ ਕਮਲ ਬਿਗਸਿਆ ਤਾਂ ਸੌਂਪਿਆ ਭਗਤ ਭੰਡਾਰ, ਭਰਮ ਗਿਆ ਤਾਂ ਜਾਗ ਗਿਆ ਚੁੱਕਾ ਗਿਆਨ ਅੰਧਾਰ, ਜਿਸਨੂੰ ਰੂਪਤ ਗੱਲਾ ਜਿਸ ਹਰ ਨਾਲ ਪਿਆ, ਅਰਸਦਰ ਵੈਪਿਰ ਆਪਣਾ ਸੋਭਾਵੰਤੀ ਨਾਰ, ਮਨਮੁਖ ਸ਼ਿੰਗਾਰ ਨਾ ਜਾਣਨੀ ਜਾਸਨ ਜਨਮ ਸਭਹਾਰ, ਬਿਨ ਹਰ ਭਗਤੀ ਸ਼ਿੰਗਾਰ ਕਰੈ ਨਿਤ ਜੰਮੈ ਹੋਏ ਖੁਆਰ, ਸਹਸਾਰੈ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ, ਨਾਨਕ ਸੱਚਾ ਇੱਕ ਹੈ ਦੋਹੋ ਵਿੱਚ ਹੈ ਸੰਸਾਰ, ਚੰਗੈ ਮੰਦੈ ਆਪ ਲਾਇਣ ਸੋ ਕਰਨ ਜੇ ਆਪ ਕਰਾਏ ਕਰਤਾਰ, ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵਈ ਦੂਜੀ ਨਾ ਹੀ ਜਾਏ, ਜੇ ਬਹੁ ਤੇਰਾ ਲੋਚੀਆ ਬਿਨ ਕਰਮਾ ਪਾਇਆ ਨਾ ਜਾਏ, ਅੰਤਰ ਲੋਭ ਵਿਕਾਰ ਹੈ ਦੂਜੇ ਭਾਈ ਖੁਆਏ, ਤਿੰਨ ਜੰਮਣ ਮਰਨਾ ਚੁੱਕਈ ਹਉਮੈ ਵਿੱਚ ਦੁੱਖ ਪਾਏ, ਜਿਨੇ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ, ਤਿੰਨ ਜਮਕੀ ਤਲਬ ਨਾ ਹੋਵੇ ਨਾ ਓਏ ਦੁੱਖ ਸਹਾਏ, ਨਾਨਕ ਗੁਰਮੁਖ ਉਭਰੇ ਸੱਚਾ ਸ਼ਬਦ ਸਮਾਏ, ਪੌੜੀ ਆਪ ਅਲਿਪਤ ਸਦਾ ਰਹੈ, ਹੋਰ ਧੰਦੈ ਸਭ ਧਾਵੈ ਆਪ ਨਿਹਚਲ ਅਚਲ ਹੈ, ਹੋਰ ਆਵੈ ਜਾਵੈ ਸਦਾ ਸਦਾ ਹਰ ਧਿਆਈਐ, ਗੁਰਮੁਖ ਸੁਖ ਪਾਵੈ ਵਿੱਚ ਕਰ ਵਾਸਾ ਪਾਈਐ, ਸੱਚ ਸਿਫਤ ਸਮਾਵੈ ਸੱਚਾ ਗਹਿਰ ਗੰਭੀਰ ਹੈ, ਗੁਰ ਸ਼ਬਦ ਬੁਝਾਏ, ਸਲੋਕ ਮਹੱਲਾ ਤੀਜਾ, ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ, ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ, ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੂਝੈ, ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਬਿਨ ਮੰਨੇ, ਕੱਚ ਨ ਕੱਚ ਮਹੱਲਾ ਤੀਜਾ, ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਹੋਏ, ਥਾਂ ਕਥਾਉ ਨਾ ਜਾਣਨੀ ਉਹਨਾਂ ਅੰਤਰ ਲੋਭ ਵਿਕਾਰ ਹੋਏ, ਆਪਣਾ ਸਵਾਏ ਆਏ ਬਹਿ ਗੱਲਾਂ ਕਰੈ ਉਹਨਾਂ ਮਾਰੇ, ਜਮਜਨਦਾਰ ਅੱਗੇ ਦਰਗਾਹ ਲੇਖੈ ਮੰਗਿਆ, ਮਾਰ ਖੁਆਰ ਕੀਚੈ ਕੂੜਿਆਰ, ਇਹ ਕੂੜੈ ਕੀ ਮਲ ਕਿਉਂ ਉਤਰੈ ਕੋਈ ਕੱਢੋ ਇਹੋ ਵਿਚਾਰ, ਸਤਿਗੁਰ ਮਿਲੈ ਤਾਂ ਨਾਮ ਦਿੜਾਏ, ਸਭ ਕਿਲ ਵਿੱਚ ਕੱਟਣ ਹਾਰ, ਨਾਮ ਜਪੇ ਨਾਮੋ ਆਰਾਧੇ ਤਿਸ ਜਨ ਕੋ ਕਰੋ ਸਭ ਨਮਸਕਾਰ, ਮਲ ਕੂੜੀ ਨਾਮ ਉਤਾਰੀ ਜਪ ਨਾਮ ਹੋਵਾਂ ਸਚਿਆਰ, ਜਾਂ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਣ ਹਾਰ, ਪੌੜੀ ਤੁਦ ਜੇਵੜ ਦਾਤਾ ਨਾਹੀਂ ਕਿਸ ਆਖ ਸੁਣਾਈਐ, ਗੁਰਪ੍ਰਸਾਦੀ ਪਾਏ ਜਿੱਥੋਂ ਹੋਮੈ ਜਾਈਐ, ਰਸ ਕਸ ਸਾਦਾ ਬਾਹਰਾ ਸੱਚੀ ਵੜਿਆਈਐ, ਜਿਸਨੂੰ ਬਖਸ਼ੇ ਤਿਸ ਦੇ ਆਪ ਲਏ ਮਿਲਾਈਐ, ਘੱਟ ਅੰਤਰ ਅੰਮ੍ਰਿਤ ਰੱਖਿਓ ਗੁਰਮੁਖ ਸਹਿਤ ਪਿਆਈ, ਸਲੋਕ ਮਹੱਲਾ ਤੀਜਾ,
ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਜੇ ਸਤਿਗੁਰ ਭਾਵੈ ਸੋ ਮੰਨ ਲੈਣ ਸਹੀ ਕਰਮ ਕਰੇਣ ਜਾਏ ਪੁੱਛੋ ਸਿਮਰਤ ਸਾਸਤ ਪਿਆਸ ਬਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਣ ਸੱਚਾ ਲਾਏ ਸੱਚ ਲੱਗੇ ਸਦਾ ਸੱਚ ਸਮਾ ਲੈ ਨਾਨਕ ਆਏ ਸੇ ਪ੍ਰਵਾਨ ਭਏ ਜੇ ਸਗਲੇ ਕੁਲ ਤਾਰੇਣ ਮਹਲਾ ਤੀਜਾ ਗੁਰੂ ਜਨਾ ਕਾ ਅੰਧਲਾ ਸਿੱਖ ਭੀ ਅੰਧੇ ਕਰਮ ਕਰੇਣ ਓਏ ਭਾਣਾ ਚੱਲਣ ਆਪਣਾ ਨਿਤ ਝੂਠੋ ਝੂਠ ਬੋਲੇਨ ਕੂੜ ਕਸੱਤ ਕਮਾਵਦੇ ਪਰ ਨਿੰਦਾ ਸਦਾ ਕਰੇਣ ਹੋਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁੱਲ ਡੁੱਬੇ ਨਾਨਕ ਜਿੱਤ ਓਏ ਲਾਏ ਤਿੱਤ ਲੱਗੇ ਹੋਏ ਬਪੜੇ ਕਿਆ ਕਰੇਨ ਪਾੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇੱਕ ਕੂੜ ਕੁਸੱਤ ਲਾਇਣ ਮਨਮੁਖ ਬੇਗੂਤੀ ਗੁਰਮੁਖ ਸਦਾ ਧਿਆਈ ਹੈ ਅੰਦਰ ਹਰ ਪ੍ਰੀਤੀ ਜਿਨ ਕਉ ਪੋਤਾ ਪੁੰਨ ਹੈ ਤਿਨ ਵਾਤ ਸਪੀਤੀ ਨਾਨਕ ਨਾਮ ਧਿਆਈ ਹੈ ਸੱਚ ਸਿਫਤ ਸੁਨਾਏ ਸਲੋਕ ਮਹਲਾ ਪਹਿਲਾ ਸੱਤੀ ਪਾਪ ਕਰ ਸਤ ਕਮਾਹੇ ਗੁਰਦੀਖਿਆ ਕਰ ਦੇ ਬਣ ਜਾਹੇ ਇਸਤਰੀ ਪੁਰਖੈ ਖੱਟਿਆ ਭਾਉ ਭਾਵੈ ਆਵੋ ਭਾਵੈ ਜਾਓ ਸਾਸਤ ਬੇਦ ਨਾਲ ਮਾਨੈ ਕੋਏ ਆਪੋ ਆਪੈ ਪੂਜਾ ਹੋਏ ਕਾਜੀ ਹੋਏ ਕੈ ਬਹਿ ਨਿਆਏ ਫੇਰੇ ਤਸਬੀ ਕਰੇ ਖੁਦਾਏ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੈ ਤਾਂ ਪੜ੍ਹ ਸੁਣਾਏ ਤੁਰਕ ਮੰਤਰ ਕੰਨ ਹਿਰਦੈ ਸਮਾਹੇ ਲੋਕ ਮੁਹਾਵੈ ਚਾੜੀ ਖਾਹੇ ਚੌਕਾ ਦੇ ਕੈ ਸੁੱਚਾ ਹੋਏ ਐਸਾ ਹਿੰਦੂ ਵੇਖੋ ਕੋਏ ਜੋਗੀ ਗਿਰਹੀ ਜਟਾ ਬਿਭੂਤ ਆਗੈ ਪਾਛੈ ਰੋਵੈ ਭੂਤ ਜੋਗ ਨਾ ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰ ਛਾਈ ਪਾਏ ਨਾਨਕ ਕਲਕਾ ਇਹੋ ਪ੍ਰਵਾਨ ਆਪੇ ਆਖਣ ਆਪੇ ਜਾਣ ਮਹੱਲਾ ਪਹਿਲਾ ਹਿੰਦੂ ਕੈ ਘਰ ਹਿੰਦੂ ਆਵੈ ਸੂਤ ਜਨੇਊ ਪੜ ਗੱਲ ਪਾਵੈ ਸੂਤ ਪਾਏ ਕਰੇ ਬੁਰੇ ਆਈ ਨਾਤਾ ਧੋਤਾ ਥਾਏ ਨਾ ਪਾਈ ਮੁਸਲਮਾਨ ਕਰੇ ਵਡਿਆਏ ਵਿਣ ਗੁਰ ਪੀਰਾਏ ਕੋ ਥਾਏ ਨਾ ਪਾਈ ਰਾਸ ਦਸਾਏ ਉਥੈ ਕੋ ਜਾਏ ਕਰਨੀ ਬਜ ਭਿਸਤ ਨਾ ਪਾਏ ਜੋਗੀ ਕਰ ਜੁਗਤ ਦਸਾਈ ਤਿਤ ਕਾਰਨ ਕੰਨ ਮੁੰਦਰਾ ਪਾਈ ਮੁੰਦਰਾ ਪਾਏ ਫਿਰੈ ਸੰਸਾਰ ਜਿੱਥੈ ਕਿੱਥੈ ਸਿਰਜਣਹਾਰ ਜਿੱਤੇ ਜੀਤੇ ਤੇ ਵਾਟ ਆਊ ਚੀਰੀ ਆਈ ਤੇ ਢਿੱਲ ਨ ਕਾਊ ਇੱਥੈ ਜਾਣੈ ਸੋ ਜਾਏ ਸੁਨਿਆਣੈ ਹੋਰ ਫੱਕੜ ਹਿੰਦੂ ਮੁਸਲਮਾਨ ਹੈ ਸਭਨਾ ਕਾ ਦਰ ਲਿਖਾ ਹੋਏ ਕਰਨੀ ਬਾਜੋ ਤਰੈ ਨਾ ਕੋਏ ਸੱਚੋ ਸੱਚ ਵਖਾਣਾ ਕੋਏ ਨਾਨਕ ਅੱਗੇ ਪੁੱਛ ਨਾ ਹੋਏ ਪੌੜੀ ਹਰ ਕਾ ਮੰਦਰ ਆਖੀਐ ਹਰ ਕਾ ਮੰਦਰ ਆਖੀਐ ਕਾਇਆ ਕੋਟਗੜ੍ਹ ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ ਹਰ ਕਾ ਮੰਦਰ ਸ੍ਰੀ ਰਤ ਸੋਹਣਾ ਹਰ ਹਰ ਨਾਮ ਦਿੜ ਮਨਮੁਖ ਆਪ ਖੁਆਇਣ ਮਾਇਆ ਮੋਨਿਤ ਕੜ ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਏ ਸਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੈ ਨਾ ਸਤ ਮੂੰਡ ਮੁੰਡਾ

ਰੁੱਖੀ ਬਿਰਖੀ ਪੱਥਰ ਆਪ ਤਛਾਵੈ ਦੁੱਖ ਸਹੈ ਨਾ ਸਤ ਹਸਤੀ ਬੱਧੇ ਸੰਗਲ ਨਾ ਸਤ ਗਾਈ ਘਾਉ ਚਰੈ ਜਿਸ ਹੱਥ ਸਿੱਧ ਦੇਵੈ ਜੇ ਸੋਈ ਜਿਸਨੂੰ ਦੇ ਤਿਸ ਆਏ ਮਿਲੈ ਨਾਨਕ ਤਾਕੋ ਮਿਲੈ ਵਡਾਈ ਜਿਸ ਘੱਟ ਭੀਤਰ ਸ਼ਬਦ ਰਵੈ ਸਭ ਘੱਟ ਮੇਰੇ ਹੋ ਸਭਨਾ ਅੰਦਰ ਜਿਸੈ ਖੁਆਈ ਤਿਸ ਕੌਣ ਕਹੈ ਜਿਸੈ ਦਿਖਾਲਾ ਬਾਟੜੀ ਤਿਸੈ ਭੁਲਾਵੈ ਕੌਣ ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੈ ਕੌਣ ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗ੍ਰਹੁ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਬੋਲੈ ਈਸ਼ਰ ਸਤ ਸਰੂਪ ਪਰਮ ਤੰਤ ਮੈਂ ਰੇਖ ਨ ਰੂਪ ਮਹੱਲਾ ਪਹਿਲਾ ਸੋ ਅਦੁੱਤੀ ਜੋ ਧੂਪੈ ਆਪ ਭਿਖਿਆ ਭੋਜਨ ਕਰੈ ਸੰਤਾਪ ਆਹਟ ਪੱਟਣ ਮੈਂ ਭੀਖਿਆ ਕਰੈ ਸੋ ਅਦੁੱਤੀ ਸ਼ਿਵਪੁਰ ਚੜੈ ਬੋਲੇ ਗੋਰਖ ਸਤਿ ਸਰੂਪ ਪਰਮ ਤੰਤ ਮੈਂ ਰੇਖ ਨ ਰੂਪ ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਢ ਤਿਸ ਉਦਾਸੀ ਕਾ ਪੜੈ ਨਾ ਕੰਧ ਬੋਲੇ ਗੋਪੀ ਚੰਦ ਸਤਿ ਸਰੂਪ ਪਰਮ ਤੰਤ ਮੈਂ ਰੇਖ ਨ ਰੂਪ ਮਹੱਲਾ ਪਹਿਲਾ ਸੋ ਪਾ ਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰਜਾਲੇ ਸੁਪਨਾ ਬਿੰਦਨਾ ਦੇਈ ਝਰਨਾ ਤਿਸ ਪਖੰਡੀ ਜਰਾ ਨ ਮਰਨਾ ਬੋਲਾ ਚਰਪਟ ਸਤਿ ਸਰੂਪ ਪਰਮ ਤੰਤ ਮੈਂ ਰੇਖ ਨ ਰੂਪ ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ ਗਗਨ ਮੰਡਲ ਮੈਂ ਰੋਪੈ ਥੰਮ ਐਨਸ ਅੰਤਰ ਰਹਿ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੈ ਭਰਥਰ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ ਕੰਨ ਪੜਾਏ ਕਿਆ ਖਜੈ ਭੁਗਤ ਆਸਤ ਨਾਸਤ ਇੱਕੋ ਨਾਉ ਕੌਣ ਸੋ ਅੱਖਰ ਜਿਤ ਰਹਿ ਹਿਆਉ ਧੂਪ ਛਾਪ ਜੇ ਸਮਕਰ ਸਹੈ ਤਾਂ ਨਾਨਕ ਆਖੈ ਗੁਰ ਕੋ ਕਹੈ ਛੇ ਵਰਤਾਰੇ ਵਰਤੈ ਪੂਤ ਨਾ ਸੰਸਾਰੀ ਨਾ ਔਧੂਤ ਨਿਰੰਕਾਰ ਜੋ ਰਹਿ ਸਮਾਏ ਕਾਹੇ ਭੀਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ ਮਾਨਸ ਦੇ ਗੁਰਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਬਾਹਰ ਮੂਲ ਨਾ ਖੋਜੀਐ ਘਰ ਮਾਹੇ ਵਿਧਾਤਾ ਮਨ ਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ ਤਿੰਨ ਜਨਮ ਗਵਾਤਾ ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ ਸਲੋਕ ਮਹੱਲਾ ਤੀਜਾ ਮੂਰਖ ਹੋਵੈ ਸੋਸਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਨਾ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ ਏਤਕ ਮਾਣੈ ਸਦਾ ਦੁੱਖ ਦੁੱਖ ਹੀ ਮੈਂ ਰਹਿਣਾ ਅਤ ਪਿਆਰਾ ਪਵੈ ਖੂਹ ਕਿਹੋ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਿਪਤੋ ਰਹਿਣਾ ਹਰ ਨਾਮ ਜਪੈ ਹਰ ਨਾਮ ਜਪੈ ਆਪ ਉਧਰੈ ਉਸ ਪਿੱਛੈ ਡੁੱਬਦੇ ਭੀ ਤਰਨਾ ਨਾਨਕ ਸੋ ਤਿਸ ਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮੰਘੇਸੀਆ ਬੈਠਾ ਕੱਢ ਬਹੀ ਤਲਵਾ ਪੌਸਣ ਆਕੀਆ ਬਾਕੀ ਜਨਾ ਰਹੀ ਅਜ਼ਰਾਇਲ ਫਰੇਸ਼ਤਾ ਹੋਸੀ ਆਏ ਤਈ ਆਵਣ ਜਾਣਾ ਸੁਜਈ ਭੀੜੀ ਗੱਲੀ ਫਹੀ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰੱਬ ਰਹਿਆ ਸਭ ਆਪੈ ਹਰ ਕੀ ਕੀਮਤ ਨਾਪਵੈ ਕਿਛ ਕਹਿਣਾ ਜਾਪੈ ਗੁਰਪ੍ਰਸਾਦੀ ਸਲਾਹੀ ਹੈ ਹਰ ਭਗਤੀ ਰਾਪੈ ਸਭ ਮਨ ਧਨ ਹਰਿਆ ਹੋਇਆ ਅਹੰਕਾਰ ਕਵਾਪੈ ਸਭ ਕਿਛ ਹਰ ਕਾ ਖੇਲ ਹੈ ਗੁਰਮੁਖ ਕਿਸੈ ਬੁਝਾਈ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋਆਇਆ ਪਰਮ ਪਰਸ ਰਾਮ ਰੋਵੈ ਕਰ ਆਇਆ ਅਜੈ ਸਰੋਵੈ ਭੀਖਿਆ ਖਾਏ ਐਸੀ ਦਰਗਾਹ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੈ ਦੈਸਰ ਲੰਕ ਗਵਾਏ ਜਿਨ ਸੀਤਾ ਆਦਿ ਡੋਰੂ ਵਾਏ ਰੋਵੈ ਪਾਂਡਵ ਭਏ ਮਜੂਰ ਜਿਨ ਕਹਿ ਸਵਾਮੀ ਰਹਿਤ ਹਦੂਰ ਰੋਵੈ ਜਨਮੇਜਾ ਖੋਏ ਗਿਆ ਇੱਕੀ ਕਾਰਨ ਪਾਪੀ ਭਇਆ ਰੋਵੈ ਸ਼ੇਕ ਮਸਾਇਕ ਪੀਰ ਅੰਤਕਾਲ ਮਤ ਲਾਗੈ ਭੀੜ ਰੋਵੈ ਰਾਜੇ ਕੰਨ ਪੜਾਏ ਕਰ ਕਰ ਮੰਗੈ ਭੀਖਿਆ ਜਾਏ ਰੋਵੈ ਕਿਰਪਨ ਸੰਚੈ ਧਨ ਜਾਏ ਪੰਡਿਤ ਰੋਵੈ ਗਿਆਨ ਗਵਾਏ ਬਾਲੀ ਰੋਵੈ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨਾ ਲਿਖੈ ਲਾਏ ਮਹੱਲਾ ਦੂਜਾ ਜਪ ਤਪ ਸਭ ਕਿਛ ਮੰਨਿਆ ਵਰਕਾਰਾ ਸਿਵ ਸਭ ਬਾਦ ਨਾਨਕ ਮੰਨਿਆ ਮੰਨੀਐ ਬੁੱਝੀਐ ਗੁਰਪ੍ਰਸਾਦ ਪੌੜੀ ਕਾਇਆ ਹੰਸ ਧੁਰ ਮੇਲ ਕਰਤਾ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਉਚਰੈ ਗੁਣ ਮਹੇ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕਿਛ ਆਪੇ ਆਪ ਹੈ ਆਪੇ ਦੇ ਵਡਿਆਈ ਸਲੋਕ ਮਹੱਲਾ ਦੂਜਾ ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨ ਜਾਣੇ ਆਵੈ ਆਪ ਲਿਖਾਏ ਮਹੱਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਵੱਖਰ ਤੈਵਣ ਜਾ ਰਿਹਾ ਦੋਹਾਂ ਰਹੀ ਸਮਾਏ ਜਿਨ ਗੁਣ ਪੱਲੈ ਨਾਨਕਾ ਮਾਣਕ ਵਣਜੈ ਸੇ ਰਤਨਾ ਸਾਰ ਨਾ ਜਾਣਨੀ ਅੰਦੇ ਵੱਤੈ ਲੋਏ ਪੌੜੀ ਨਾ ਦਰਵਾਜੇ ਕਾਇਆ ਕੋਟ ਹੈ ਦਸਵੈ ਗੁਪਤ ਰਖੀਜੈ ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੈ ਅਨਹਦ ਵਾਜੇ ਤੋਂ ਨਵਾਜਦੇ ਗੁਰ ਸ਼ਬਦ ਸੁਣੀਜੈ ਤਿਤ ਘੱਟ ਅੰਤਰ ਚਾਨਣਾ ਕਰ ਭਗਤ ਮਿਲੀਜੈ ਸਭ ਮੈਂ ਏਕ ਵਰਤਦਾ ਜਿਨ ਆਪੇ ਰਚਨ ਰਚਾਏ ਸਲੋਕ ਮਹੱਲਾ ਦੂਜਾ ਅੰਧੇ ਕਹਿ ਰਾਹੇ ਦੱਸਿਆ ਅੰਧਾ ਹੋਏ ਸਜਾਏ ਹੋਏ ਸਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ ਅੰਧੇ

0: ਜਨਮੋ ਖਲੋਇਣ ਨਾਹੇ ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਹੇ ਮਹੱਲਾ ਦੂਜਾ ਸਾਹਿਬ ਅੰਧਾ ਜੋਕੀਆ ਕਰੇ ਸੁਜਾਖਾ ਹੋਏ ਜਿਹਾ ਜਾਣੈ ਤੇਹੋ ਵਰਤੈ ਜੇਸਾ ਆਖੈ ਕੋਏ ਜਿੱਥੈ ਸੋ ਵਸਤ ਨ ਜਾਪੇ ਆਪੇ ਵਰਤੋ ਜਾਣ ਨਾਨਕ ਗਾਹਕ ਕਿਉਂ ਲਏ ਸਕੈ ਨਾ ਵਸਤ ਪਛਾਣ ਮਹੱਲਾ ਦੂਜਾ ਸੋ ਕਿਉਂ ਅੰਧਾ ਆਖੀਐ ਜੇ ਹੁਕਮੋ ਅੰਧਾ ਹੋਏ ਨਾਨਕ ਹੁਕਮ ਨਾ ਬੁੱਝੇ ਅੰਧਾ ਕਹੀਐ ਸੋਏ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਬਦ ਸੰਤਰ ਦੇਸਾ ਆਪੇ ਤਾੜੀ ਲਾਇਣ ਸਭ ਮੈਂ ਪਰਵੇਸਾ ਆਪੇ ਸ੍ਰੇਸ਼ਟ ਸਾਜੀਐਨ ਆਪ ਗੁਪਤ ਰਖੇਸਾ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ ਸਭ ਕੁਛ ਸੱਚੋ ਸੱਚ ਹੈ ਗੁਰਸੋਜੀ ਪਾਏ ਸਲੋਕ ਮਹੱਲਾ ਪਹਿਲਾ ਸਾਵਣ ਰਾਤ ਅਹਾੜ ਦੇਹੋ ਕਾਮ ਕ੍ਰੋਧ ਖੇਤ ਲਭ ਵਤਰ ਦਰੋਗ ਬੀਓ ਹਾਲੀ ਰਾਖ ਹੇਤ ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ ਨਾਨਕ ਲੇਖੇ ਮੰਗਿਆ ਔਤ ਜਣੇਂਦਾ ਜਾਏ ਮਹੱਲਾ ਪਹਿਲਾ ਭਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਂਦ ਹਲ ਹਲੇਮੀ ਹਾਲੀ ਚਿੱਤ ਚੇਤਾ ਵਤਰ ਵਕਤ ਸੰਜੋਗ ਨਾਉ ਬੀਜ ਬਖਸ਼ੀਸ਼ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੈ ਸਗਲ ਬਜੋਗ ਪੌੜੀ ਮਨਮੁਖ ਮੋਹ ਗੁਭਾਰ ਹੈ ਦੂਜਾ ਭਾਏ ਬੋਲੈ ਦੂਜਾ ਭਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੈ ਗੁਰਮੁਖ ਨਾਮ ਧਿਆਈਐ ਮੱਥ ਧਤ ਕਢੋਲੈ ਅੰਤਰ ਪ੍ਰਗਾਸ ਘੱਟ ਚਾਨਣਾ ਹਰ ਲੱਦਾ ਟੋਲੈ ਆਪੇ ਭਰਮ ਭੁਲਾਏ ਦਾ ਕਿਛ ਕਹਿਣ ਨਾ ਜਾਈ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੇ ਜਲ ਮੈਂ ਜੰਤ ਉਪਾਇਨ ਨਾ ਪੇਰੋਜੀ ਦੇ ਉਥੈ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵੇ ਨਾ ਕੋ ਲਏ ਨਾ ਦੇ ਜੀਆਂ ਕਾ ਹਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਹਿਰਾ ਤਿਨਾ ਭੇਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੇ ਮਹੱਲਾ ਪਹਿਲਾ ਨਾਨਕ ਇਹੋ ਜੀਓ ਮੱਛਲੀ ਝੀਵਰ ਤ੍ਰਿਸ਼ਨਾ ਕਾਲ ਮਨੂ ਆਂਦ ਨਾ ਚੇਤੇ ਹੀ ਪੜੈ ਅਚਿੰਤਾ ਜਾ ਨਾਨਕ ਚਿੱਤ ਅਚੇਤ ਹੈ ਚਿੰਤਾ ਬਦਲਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਪੌੜੀ ਸੇਜਨ ਸੱਚ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕੁਛ ਘਰ ਹੀ ਮਾਹੇ ਹੈ ਵਡਭਾਗੀ ਲਿੱਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾ ਬੀਤਾ ਆਪੇ ਮੇਲ ਮਿਲਾਏ ਨਾ ਆਪੇ ਦੇਵ ਬੁਝਾਈ ਸਲੋਕ ਮਹੱਲਾ ਪਹਿਲਾ ਵੇਲ ਪਿੰਜਾਇਆ ਕੱਤ ਬਣਾਇਆ ਘੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉਂ ਪੱਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਂ ਪੱਖ ਕਿਹੋ ਚੱਲੈ ਨਾ ਹੀ ਘੜੀ ਮੌਤ ਕਿਛ ਹੰਡੈ ਸੱਚ ਪੁਰਾਣਾ ਹੋਵੈ ਨਾ ਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਕਾ ਸਾਰ ਘਾੜ ਤਿਸਕੀ ਅਪਰ ਅਪਾਰ ਸ਼ਬਦੇ ਸਾਨ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤਿਸਦਾ ਕੁੱਠਾ ਹੋਵੇ ਸ਼ੇਖ ਲੋਹੂ ਲੱਭ ਨਿਕੱਥਾ ਵੇਖ ਹੋਏ ਹਲਾਲ ਲੱਗੈ ਹੱਕ ਜਾਏ ਨਾਨਕ ਦਰ ਦੀ ਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ ਸੱਚ ਧਿਆਇਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਣ ਗੁਣ ਗਾਵਦੇ ਗੁਰਮਤ ਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ ਆਪੇ ਭਲੈ ਆਪੇ ਮੇਲ ਮਿਲਾਇੰਦਾ ਆਪੇ ਦੇ ਵੜਿਆ ਇਸ ਲੋਕ ਮਹੱਲਾ ਤੀਜਾ ਆਸਾ ਅੰਦਰ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਿਆ ਕਰੇ ਇਹ ਬੱਪੜੀ ਜਾ ਭੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭਦਾਤਾ ਦਾ ਤਾਰ ਨਿਚਲ ਇਹੋ ਧਨ ਸਾਸ ਸਾਸ ਆਰਾਧੇ ਨਿਰਮਲ ਸੋਏ ਜਾਨ ਅੰਤਰ ਜਾਮੀ ਅਗਮ ਰਸਨਾ ਏਕ ਭਾਣ ਰਵ ਰਹਿਆ ਸਰਬੱਤ ਨਾਨਕ ਬਲ ਜਾਈ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਤਰੇਹੀ ਮੇਲਾ ਖਸਮੈ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਕਾ ਖਾਣਾ ਬਗਲਾ ਕਾਗਨਾ ਰਹੀ ਸਰਵਰ ਜੇ ਹੋਵੈ ਅਤ ਸਿਆਣਾ ਉਹਨਾਂ ਰਿਜ਼ਕ ਨਾ ਪਇਓ ਉੱਥੇ ਉਹਨਾਂ ਹੋਰੂ ਖਾਣਾ ਸੱਚ ਕਮਾਣਾ ਸੱਚੋ ਪਾਈਐ ਕੂੜਾ ਮਾਣਾ ਨਾਨਕ ਤਿੰਨ ਕਾਉ ਸਤਿਗੁਰ ਮਿਲਿਆ ਜਿਨ੍ਹਾਂ ਧੁਰੇ ਪਇਆ ਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿੱਤ ਕਰੇ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਐ ਜਿਤ ਸੇਵਿਆ ਦੁੱਖ ਜਾਏ ਅਵਗੁਣ ਮੰਜਣ ਗੁਣ ਰਵੈ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਦਾ ਆਪੇ ਤਾੜੀ ਲਾਈਣ ਆਪੇ ਹੀ ਉਪਦੇਸ਼ਦਾ ਗੁਰਮੁਖ ਪਤੀ ਆਈਣ ਇੱਕ ਆਪੇ ਉਜੜ ਪਾਇਣ ਇੱਕ ਭਗਤੀ ਲਾਇਣ ਜਿਸ ਆਪ ਬੁਝਾਏ ਸੁਬੁਝ ਸੀ ਆਪੇ ਨਾਏ ਲਾਈਣ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸੁਧ ਰਾਮ ਕਲੀਕੀ ਵਾਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ।
1: ਸਭ ਬਾਦ ਸਾਖਤ ਦੂਜਣ ਭਰਮਿਆ ਜੋ ਲੱਗੇ ਦੂਜੇ ਸਾਧ ਤੇ ਨਾਨ ਖਰ ਪ੍ਰਭੂ ਜਿਹਾ ਹੁਣ ਸਤਿਗੁਰ ਕਹਿ ਪ੍ਰਸਾਦ ਪਾੜੀ ਥੱਟਣ ਹਾਰੇ ਥਾਟ ਆਪ ਹੀ ਥੱਠਿਆ ਆਪੇ ਪੂਰਾ ਸ਼ਾਹ ਆਪੇ ਹੀ ਖੱਟਿਆ ਆਪੇ ਕਰ ਪਾਸਾਰ ਆਪੇ ਵੱਢ ਆਪੇ ਕਰ ਪਾਸਾਰ ਆਪੇ ਰੰਗ ਰੱਟਿਆ ਕੁਦਰਤ ਕੀਮ ਨਾ ਪਾਏ ਅਲੱਖ ਬ੍ਰਹਮਟਿਆ ਅਗਮ ਅਥਾ ਬੇਅੰਤ ਪਰੇ ਪਰਟਿਆ ਆਪੇ ਵੱਢ ਪਾਤਸ਼ਾਹ ਆਪ ਵਜੀਟਿਆ ਕੋਈ ਨਾ ਜਾਣੇ ਕੀਮ ਕੇਵਲ ਮੱਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹ ਦਿਖਾਲ ਹਾਂ ਤਿਸ ਦੇਵਾਂ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ ਇੱਕ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿਨਾ ਮਿਲਾਇਓਣ ਜਿਨ ਸਦ ਹੀ ਵਰਤੇ ਨਾਲ ਮਹੱਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਓ ਜੋ ਮੇਲੇ ਪ੍ਰੀਤਮ ਮੋਹੇ ਗੁਰਪੁਰੇ ਮਿਲਾਇਆ ਜਤ ਦੇਖਾਂ ਤਤ ਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਦੇਵਣ ਅਵਰ ਨਾ ਕੋਈ ਪੌੜੀ ਦੇਵਣ ਹਾਰ ਦਾ ਤਾਰ ਕਿਤ ਮੁਖ ਸਾ ਲਾਹੀ ਹੈ ਇਸ ਰੱਖੇ ਕਿਰਪਾ ਧਾਰ ਰਜਕ ਸਮਾਹੀ ਹੈ ਕੋਈ ਨਾ ਕਿਸੀ ਵਸ ਸਭਣਾ ਇੱਕ ਧਰ ਪਾਲੇ ਮਾਲਕ ਵਾਂਗ ਦੇਖੈ ਆਪ ਕਰ ਕਰਦਾ ਆਨੰਦ ਵਿਨੋਦ ਕਿਛੂ ਨਾ ਜਾਣੀਐ ਸਰਬ ਧਾਰ ਸਮਰੱਥ ਹਉ ਤਿਸ ਕੁਰਬਾਣੀਐ ਗਾਈਏ ਰਾਤ ਅਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ ਸਲੋਕ ਮਹਲਾ ਪੰਜਵਾਂ ਪੀੜੋ ਮੁਕਲਾਈ ਕੀਤੀਅਣ ਸਭ ਰੱਖੇ ਕੁਟੰਬੇ ਨਾਲ ਕਾਰਜ ਆਪ ਸਵਾਰਿਅਣ

ਸਿੱਖ ਜਾਏ ਧੰਨ ਸੋ ਜਨ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨੀ ਇੱਕ ਮਾਨਿਕ ਅਰਾਧਿਆ ਤਿਨ ਸਦ ਬਲਿਹਾਰੇ ਜਾਉ ਤਿਨ ਕੀ ਧੂੜ ਸੰਭਾਂਚਤੇ ਕਰਮੀ ਪੱਲੇ ਪਾਏ ਜੋ ਰੱਤੇ ਰੰਗ ਗੋਬਿੰਦ ਕਹਿ ਹਉ ਤਿਨ ਬਲਿਹਾਰੇ ਜਾਉ ਆਖਾ ਬਿਰਥਾਂ ਜੀ ਕੀ ਅਰ ਸੱਜਣ ਮੇਲੋ ਰਾਏ ਗੁਰਪੂਰੇ ਮੇ ਲਾਇਆ ਜਨਮ ਮਰਨ ਦੁਖ ਜਾਏ ਚੰਨ ਨਾਨਕ ਪਾਇਆ ਅਗਮ ਰੂਪ ਅੰਤ ਨ ਕਾਹੂੰ ਜਾਏ ਮਹੱਲਾ ਪੰਜਵਾਂ ਧਨ ਸੋ ਵੇਲਾ ਘੜੀ ਤਨ ਧਨ ਮੂਰਤ ਪਲਸਾਰ ਧਨ ਸੋ ਦਿਨ ਸੰਜੋਗੜਾ ਤੇ ਡਿੱਠਾ ਗੁਰਦਸਾਰ ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਅਗਮ ਅਪਾਰ ਹਉਮੈ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ ਤਾਂ ਨਾਨਕ ਲੱਗਾ ਸੇਵ ਹਰ ਉਧਰਿਆ ਸਕਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵੇਲੇ ਦਿੱਤੀਆਂ ਸੌਂਪੇ ਜਿਸ ਭੰਡਾਰ ਫਿਰ ਪੁੱਛਣਾ ਲੀਤੀਆਂ ਜਿਸ ਨੂੰ ਲੱਗਾ ਰੰਗ ਸੇ ਰੰਗ ਰੱਤਿਆ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਭੱਤਿਆ ਉਹਨਾਂ ਪਿੱਛੇ ਜੱਗ ਪੁੰਚੇ ਭੋਗ ਹੀ ਉਹਨਾਂ ਪਿਆਰਾ ਰੱਬ ਉਨਾਹਾਂ ਜੋਗ ਹੀ ਜਿਸ ਮਿਲਿਆ ਗੁਰਾਏ ਤਿੰਨ ਪ੍ਰਭ ਜਾਣਿਆ ਹਉਂ ਬਲਿਹਾਰੀ ਤਿੰਨ ਜੇ ਖਸਮੇ ਭਾਣਿਆ ਸਲੋਕ ਮਹਿਲਾ ਪੰਜਾਂ ਹਰ ਇੱਕ ਸੇ ਨਾਲ ਮੈਂ ਦੋਸਤੀ ਹਰ ਇੱਕ ਸੇ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸੇ ਨਾਲ ਮੈਂ ਸੰਗ ਹਰ ਇੱਕ ਸੇ ਨਾਲ ਮੈਂ ਗੋਸ਼ਟ ਹੈ ਮੂੰਹ ਮੈਲਾ ਕਰੇ ਨਾ ਭੰਗ ਜਾਣੇ ਬਿਰਥਾਂ ਜੀ ਕੀ ਕਦੇ ਨਾ ਮੋੜੇ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਕਰਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆਂ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਣਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰਕੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ ਮਹੱਲਾ ਪੰਜਵਾਂ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਧ ਜਿਚਰ ਪੈਣ ਖਾਵਣੇ ਤਿਚਰ ਰੱਖਣ ਗੰਢ ਜਿੱਤ ਦਿਨ ਖਿੱਚ ਨਾ ਹੋਵੀ ਤਿੱਤ ਦਿਨ ਬੋਲਣ ਗੰਧ ਜੀ ਕੀ ਸਾਰ ਨਾ ਜਾਣੀ ਮਨਮੁੱਖ ਗਿਆਨੀ ਅੰਧ ਕੂੜਾ ਗੰਢ ਨਾ ਚੱਲਈ ਚਿੱਕੜ ਪੱਥਰ ਬੰਦ ਅੰਧੇ ਆਪ ਨਾ ਜਾਣਨੀ ਫੱਕੜ ਪਿੱਠਣ ਧੰਦ ਝੂਠੇ ਮੂੰਹ ਲਪਟਾਇਆ ਹੋ ਹੋ ਕਰਤ ਬਿਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਾਂ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸ਼ਰਨ ਪਰੇ ਪੌੜੀ ਜੋ ਰੱਤੇ ਦੀਦਾਰ ਸਹੀ ਸੱਚ ਹਾਕ ਜਿੰਨੀ ਜਾਤਾ ਖਸਮ ਕਿਉਂ ਲੱਭੇ ਤਿਨਾ ਖਾਕ ਮਨ ਮੈਲਾ ਵੈਕਾਰ ਹੋਵੇ ਸੰਗ ਪਾਕ ਜਿਸੇ ਸੱਚਾ ਮਹਿਲ ਖੁੱਲ੍ਹੇ ਭਰਮ ਤਾਕ ਜਿਸੇ ਦਿਖਾਲੇ ਮਹਿਲ ਤਿਸ ਨਾ ਮਿਲੇ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨੌ ਨਿਧ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ ਸਲੋਕ ਮਹਿਲਾ ਪੰਜਵਾਂ ਹਰ ਨਾਖੀ ਕੁ ਸੱਚ ਵੈਣ ਸੁਣਾਈ ਜੋ ਤੋ ਕਰੇ ਉਦਾਹਰਣ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ ਫਿਰ ਤੈਂਡਾ ਮਨ ਸਾਧਾਰਨ ਦੁਰਜਨ ਸੇਤੀ ਨਿਹੁ ਰਚਾਇਓ ਤਸ ਵਿਖਾਂ ਮੈਂ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੇ ਵਿਹੂਣੀ ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹੋ ਲਾਈ ਤਿਤ ਹੋ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗਵਾਏ ਗੱਲ ਸੇਤੀ ਲਾਏ ਸਵਾਰੀ ਕਰਮ ਹੀ ਧਨ ਕਰੇ ਬੇਨੰਤੀ ਕਦ ਨਾਵਣ ਕਾਵੇ ਵਾਰੀ ਸਭ ਸੁਹਾਗ ਗਣਮਾਨੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਮਹੱਲਾ ਪੰਜਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲਵਿਖ ਜਾਏ ਵਿਕਾਰ ਜਿਨ ਕੋ ਪੂਰਵ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਹਨੇ ਛੱਡਿਆ ਮਾਇਆ ਸੁਹਾਵੜਾ ਤਨ ਸੰਚਿਆ ਨਾਮ ਅਪਾਰ ਅੱਠੇ ਪੈਰ ਇੱਕ ਤਹਿ ਲਿਵੈ ਮੰਨੇ ਇਣ ਹੁਕਮ ਅਪਾਰ ਚੰਨ ਨਾਨਕ ਮੰਗੇ ਦਾਨ ਇੱਕ ਦੇਹ ਦਰਸ ਮਨ ਪਿਆਰ ਪੌੜੀ ਜਿਸ ਤੋਂ ਆਵੇ ਚਿੱਤ ਜਿਸ ਤੋਂ ਸਦਾ ਸੁੱਖ ਜਿਸ ਤੋਂ ਆਵੇ ਚਿੱਤ ਜਿਸ ਚੰਮ ਨਾਹੇ ਦੁੱਖ ਜਿਸ ਤੋਂ ਆਵੇ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੋਂ ਆਵੇ ਚਿੱਤ ਸੋ ਪ੍ਰਵਾਨ ਜਨ ਜਿਸ ਤੋਂ ਆਵੇ ਚਿੱਤ ਬਹੁਤਾ ਤਿਸ ਧਨ ਜਿਸ ਤੋਂ ਆਵੇ ਚਿੱਤ ਸੋ ਵੱਢ ਪਰਵਾਰਿਆ ਜਿਸ ਤੋਂ ਆਵੇ ਚਿੱਤ ਤਿੰਨ ਕੁੱਲ ਉਧਾਰਿਆ ਸਲੋਕ ਮਹਿਲਾ ਪੰਜਵਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੈ ਦੇਹੀ ਧੋਵੇ ਚੱਕਰ ਬਣਾਏ ਮਾਇਆ ਨੂੰ ਬਹੁਤ ਧਾਵੇ ਅੰਦਰ ਮਹਿਲ ਨਾ ਉਤਰੇ ਹੋਮੇ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ ਵੈਸ਼ਨੂ ਨਾਮ ਕਰਮ ਹੋ ਜੁਗਤਾ ਤੋ ਕੁੱਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਗਾ ਬਗ ਨ ਬਨੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ ਉੱਡ ਰਿਹਾ ਵਿਚਾਰਾ
ਬਗਲਾ ਮਤ ਹੋਵੇ ਮਾਂਜਲ ਖਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦੀਚੇ ਜਾਂ ਹਰ

ਇਵੇਂ ਭਾਵੇਂ ਸਤਿਗੁਰ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਸੋ ਪਾਵੇ ਸਿੱਖ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕਹਿ ਹੁਕਮ ਆਵੇ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਇਵੇਂ ਭਾਵੇ ਜਦ ਨਾਨਕ ਜਿਸ ਤੇ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪੈ ਆਵੇ ਆਪ ਤਰਿਆ ਕੁਟੰਬ ਸਭ ਤਾਰੇ ਸਭ ਸ੍ਰੇਸ਼ਟ ਛੁਡਾਵੇ ਮਹੱਲਾ ਪੰਜਵਾਂ ਪੰਡਿਤ ਅਖਾਏ ਬਹੁਤੀ ਰਾਹੀ ਕੋਰਣ ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸਤਸ ਨਾਹੀ ਦੇਹਾ ਕੁੜੀ ਆਵੇ ਕੁੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹੇ ਤਾਂ ਸੋਹੇ ਆਵੇ ਅੰਤਰ ਬਹੁਤਾ ਰੋਹਾ ਵਿਆਪਿਆ ਦੁਰਮਤ ਕਬੁੱਧ ਕਮੂੜਾ ਮਨ ਲਾਗਾ ਤਿਸ ਮੋਹਾ ਠੱਗੇ ਸੇਤੀ ਠੱਗ ਰਲ ਆਇਆ ਸਾਥ ਫੇ ਇੱਕੋ ਜਿਹਾ ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੇ ਤਾਂ ਉਗੜ ਆਇਆ ਲੋਹਾ ਬਹੁ ਤੇਰੀ ਥਾਈ ਰਲਾਏ ਰਲਾਏ ਦਿੱਤਾ ਉਗੜਿਆ ਪਰਦਾ ਅੱਗੇ ਆਏ ਖਲੋਹਾ ਸਤਿਗੁਰੂ ਕੀ ਜੇ ਸ਼ਰਨੀ ਆਵੇ ਫਿਰ ਮਨੋਰੋ ਕੰਚਨ ਹੋਆ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਢੇ ਕਰੇ ਸ਼ੁੱਧ ਦੇਹਾ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੇ ਵਸੇਹਾ ਆਵਣ ਜਾਣਾ ਤਿਸ ਦਾ ਕੱਟੀਐ ਸਦਾ ਸਦਾ ਸੁਖ ਹੋਆ ਪੌੜੀ ਜੋ ਤੁਧ ਭਾਣਾ ਜੰਤ ਸੋ ਤੁਧ ਬੁਝਹੀ ਜੋ ਤੁਧ ਭਾਣਾ ਜੰਤ ਸੁਦਰਗਹਿ ਸੀਜੀ ਜਿਸ ਤੋਂ ਤੇਰੀ ਨਦਰ ਹੋਮੇ ਤਿਸ ਗਈ ਜਿਸ ਤੋਂ ਤੂੰ ਸੰਤੁਸ਼ਟ ਕਲਮਲ ਤਿਸ ਖਈ ਜਿਸ ਕਹਿ ਸਵਾਮੀ ਵਾਲ ਨਿਰਭਉ ਸੋ ਪਈ ਜਿਸ ਤੋਂ ਤੂੰ ਕਿਰਪਾਲ ਸੱਚਾ ਸੋ ਥਈ ਜਿਸ ਨੂੰ ਤੇਰੀ ਮਾਇਆ ਨਾ ਪੋਹੇ ਅਗਨੇ ਹੀ ਤਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਸੋਕ ਮਹਿਲਾ ਪੰਜਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮੰਤਰ ਨੰਤਰ ਵਸ ਦੁੱਖਾਂ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਭਾਉਣਾ ਕੋਏ ਗੁਣ ਗਾਵਾਂ ਨਿਤ ਰਹਿਣ ਗੁਣ ਗਾਵਾਂ ਦਿਨ ਰਹਿਣ ਇੱਥੇ ਕੰਮ ਲਾਏ ਸੰਤ ਜਨਾਂ ਕੈ ਸੰਗ ਹੋਮੇ ਰੋਗ ਜਾਏ ਸਰਮ ਨਿਰੰਤਰ ਖਸਮ ਇੱਕੋ ਰਵ ਰਿਹਾ ਗੁਰਪ੍ਰਸਾਦੀ ਸੱਚ ਸੱਚੋ ਸੱਚ ਲਿਆ ਦਇਆ ਕਰੋ ਦਿਆਲ ਆਪਣੀ ਸਿਫਤ ਦੇਹ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਇੱਕੋ ਜਪੀਐ ਮਨੇ ਮਾਏ ਇੱਕਸ ਕੀ ਸ਼ਰਨਾਏ ਇੱਕਸ ਸਿਉਂ ਕਰ ਪਿਰ ਹੜੀ ਦੂਜੀ ਨਾ ਹੀ ਜਾਏ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੇ ਪਾਏ ਮਨ ਧਨ ਸਾਸ ਗ੍ਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸਮਝਨ ਜਿਨ ਮਨ ਉੱਠਾ ਆਏ ਜਲ ਥਲ ਮਹਿਲ ਰਵ ਰਿਹਾ ਦੂਜਾ ਕੋਈ ਨਾਹੇ ਨਾਮ ਧਿਆਹੀ ਨਾਮ ਉਚਰਾਂ ਨਾਨਕ ਖਸਮ ਜਾਏ ਪੌੜੀ ਜਿਸ ਤੋਂ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸ ਤੋਂ ਤੂੰ ਰਖਵਾਲਾ ਜਿੱਤਾ ਤਿੰਨੇ ਭੈਣ ਜਿਸ ਤੋਂ ਤੇਰਾ ਅੰਗ ਤਿਸ ਮੁਖ ਉਜਲਾ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀ ਹੈ ਜਿਸ ਤੋਂ ਤੇਰੀ ਖੁਸ਼ੀ ਤਿੰਨ ਨੌ ਦਿਨ ਪੁੰਜੀ ਹੈ ਜਿਸ ਤੋਂ ਤੂੰ ਪ੍ਰਭ ਵੱਲ ਤਿਸ ਕਿਆ ਮੁਛੰਦਗੀ ਜਿਸ ਤੋਂ ਤੇਰੀ ਮਿਹਰ ਸੋ ਤੇਰੀ ਬੰਦਗੀ ਸੁੱਖ ਮਹੱਲਾ ਪੰਜਵਾਂ ਉਹ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਦੋਂ ਭੁਲੇ ਸਿਰ ਜਾਮ ਜਾਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾਂ ਸਤਿਗੁਰ ਸਿਮਰੋ ਆਪਣਾ ਘੱਟ ਅਵਘੱਟ ਘੱਟ ਘਾਟ ਹਰ ਹਰ ਨਾਮ ਜਪੰਤਿਆ ਕੋਈ ਨਾ ਬੱਧੇ ਵਾਟ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਹ ਤਰਮਾਹੇ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛੜ ਜਾਏ ਪੌਦਲ ਬਿਖਮਸਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕੱਲ ਮੈਂ ਇਹੋ ਪੁਣ ਗੁਣ ਗੋਬਿੰਦ ਗਾਹੇ ਸਭ ਸਿੰਨ ਕਿਰਪਾਲ ਸੰਭਾਲੇ ਸਾਹ ਸਾਹ ਵਿਥਾ ਕੋਈ ਨਾ ਜਾਏ ਜੇ ਆਵੇ ਤੁਦਾ ਸੋਕ ਮਹਿਲਾ ਪੰਜਵਾਂ ਦੂਜਾ ਤਿਸ ਨਾ ਬੁਝਾਇਓ ਪਾਰ ਬ੍ਰਹਮ ਨਾਮ ਦੇਹ ਆਧਾਰ ਅਗਮ ਗੋਤਰ ਸਾਹਿਬੋ ਸਮਰੱਥ ਸੱਚ ਦਾ ਤਾਰ ਤੂੰ ਨੇ ਚਲ ਨਿਰਵੈਰ ਸੱਚ ਸੱਚ ਸੱਚਾ ਤੂੰ ਦਰਬਾਰ ਕੀਮਤ ਕਹਿਣ ਜਾਈਐ ਅੰਤਰਾ ਪਾਰਾ ਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਛਾਰ ਸੇ ਸੁਖੀਏ ਸਤਿ ਸ਼ਾਹ ਸੇ ਜਿਨ ਸੱਚਾ ਵਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿ ਸੁਖ ਸਾਰ ਨਾਨਕ ਇੱਕ ਅਰਾਧੇ ਸੰਤਨ ਰੇ ਨਾਲ ਮਹੱਲਾ ਪੰਜਵਾਂ ਆਨੰਦ ਸੁਖ ਵਿਸਰਾਮ ਨਿੱਤ ਹਰ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇ ਨਾਨਕ ਉਦਰਸ ਨਾਏ ਪੌੜੀ ਨਾ ਤੂੰ ਆਵੇ ਵਸ ਬਹੁਤ ਘਿਨਾਵਣੇ ਨਾ ਤੂੰ ਆਵੇ ਵਸ ਵੇਦ ਪੜ੍ਹਾਵਣੇ ਨਾ ਤੂੰ ਆਵੇ ਵਸ ਤੀਰਥ ਨਾਹੀ ਹੈ ਨਾ ਤੂੰ ਆਵੇ ਵਸ ਧਰਤੀ ਧਾਹੀ ਹੈ ਨਾ ਤੂੰ ਆਵੇ ਵਸ ਕਿਤੈ ਸਿਆਣ ਪੈ ਨਾ ਤੂੰ ਆਵੇ ਵਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਅਗਮ ਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇਰਾ ਸਲੋਕ ਮਹਿਲਾ ਪੰਜਵਾਂ ਆਪੇ ਵੈਦ ਆਪ ਨਾਰਾਇਣ ਇਹ ਵੇ ਜੀ ਕਾ ਦੁੱਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੇ ਤਿਸ ਕਹਿ ਸਭ ਦੁੱਖ ਮਿਟਾਇਨ
ਮਹੱਲਾ ਪੰਜਵਾਂ ਹੁਕਮ ਉਛਲੈ ਹੁਕਮੇ ਰਹੇ ਹੁਕਮੇ ਦੁੱਖ ਸੁਖ ਸਮ ਕਰ ਸਹੇ ਹੁਕਮੇ ਨਾਮ ਜਪੇ ਦਿਨ ਰਾਤ ਨਾਨਕ ਜਿਸ ਨੂੰ ਹੋਵੇ ਦਾਤ ਹੁਕਮ ਮਰੇ ਹੁਕਮੇ ਹੀ ਜੀਵੇ ਨਾਨ ਹੁਕਮੇ ਨਾਨਾ ਵੱਡਾ ਥੀਵੇ ਹੁਕਮੇ ਸੋਗ ਹਰਖਾ ਆਨੰਦ ਹੁਕਮੇ ਜਪੇ ਨਿਰੋਧਰ ਗੁਰਮੰਤ ਹੁਕਮੇ ਆਵਣ ਜਾਨ ਰਹਾਏ ਨਾਨਕ ਜਾ ਕੋ ਭਗਤੀ ਲਾਏ ਪੌੜੀ ਹੋਂ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹੋਂ ਤਿਸ ਢਾਡੀ ਬਲਿਹਾਰ ਜੇ ਗਾਵੇ ਗੁਣ ਅਪਾਰ ਸੋ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਪਾਖੜ ਜਿਸ ਸੱਚਾ ਦੁਆਰ ਬਾਰ ਉਹ ਢਾਡੀ ਤੁਧ ਤੇ ਹੈ ਕਲਾਣੇ ਦਿਨ ਰਹਿਨਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਿੰਦਾ ਲਿਵੇ ਤਹਾਰ ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਾਪਤ ਪਿਆਰ ਸੁਖ ਮਹਿਲਾ ਪੰਜਵਾਂ ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰਕਾ ਨਾਉ ਮਨ ਤਨ ਹਿਰਦੇ ਸਿਮਰ ਹਾਰ ਆਠ ਪੈਰ ਗੁਣ ਗਾਓ ਉਪਦੇਸ਼ ਹੋਣੋ ਤੁਮ ਗੁਰ ਸਿੱਖੋ ਸੱਚਾ ਹੇ ਸੁਆਓ ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਇਓ ਪਾਹੋ ਸੂਖ ਸਹਿਜ ਆਨੰਦ ਕਣਾ ਪ੍ਰਭ ਜਪਤਿਆਂ ਦੁੱਖ ਜਾਏ ਨਾਨਕ ਨਾਮ ਜਪਤ ਸੁਖ ਉਪ ਨਾਨਕ ਨਾਮ ਜਪਤ ਸੁਖ ਉਪਜੈ ਦਰਗਹਿ ਪਾਈਏ ਥਾਉ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਏ ਗੁਰਪੂਰਾ ਮਤ ਦੇ ਭਾਣੇ ਜਪ ਤਪ ਸੰਜਮੋ ਭਾਣੇ ਹੀ ਕੱਢ ਲੇ ਭਾਣੇ ਜੋਨ ਭਵਾਈਏ ਭਾਣੇ ਬਖਸ਼ ਕਰੇ ਭਾਣੇ ਦੁੱਖ ਸੁਖ ਭੋਗੀਏ ਭਾਣੇ ਕਰਮ ਕਰੇ ਭਾਣੇ ਮਿੱਟੀ ਸਾਜ ਕਹਿ ਭਾਣੇ ਜੋਤ ਧਰੇ ਭਾਣੇ ਭੋਗ ਭੁਗਾਇੰਦਾ ਭਾਣੇ ਮਨੇ ਕਰੇ ਭਾਣੇ ਨਰਕ ਸੁਰਗ ਅਵਤਾਰੇ ਭਾਣੇ ਧਰਨ ਪਰੇ ਭਾਣੇ ਹੀ ਜਿਸ ਭਗਤੀ ਲਾਏ ਨਾਨਕ ਵਿਰਲੇ ਪੌੜੀ ਵਡਿਆਈ ਸੱਚੇ ਨਾਮ ਕੀ ਹੋ ਜੀਵਾਂ ਸੁਣ ਸੁਣੇ ਪਸ਼ੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸਰੈਣ ਤੇਰਾ ਨਾਮ ਸਦਾ ਸੱਦ ਜਾਪੀਏ ਤ੍ਰਿਸ਼ਨਾ ਭੁੱਖ ਵਿਕਰਾਲ ਨਾ ਤੇਰਾ ਤਰਾਪੀਏ ਰੋਗ ਸੋਗ ਦੁੱਖ ਵੰਝੈ ਜਿਸ ਨਾਮ ਮਨ ਵਸੇ ਤਿਸੇ ਪ੍ਰਾਪਤ ਲਾਲ ਜੋ ਗੁਰਸ਼ਬਦ ਦੀ ਰਸੈ ਖੰਡ ਬ੍ਰਹਿਮੰਡ ਬੇਅੰਤ ਉਦਾਹਰਣ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਸੋਕ ਮਹਲਾ ਪੰਜਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੇ ਭੁੱਲੀ ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹੋ ਤੁਰ ਬਿਨ ਅੱਡ ਨਾ ਲਹਿੰਦੀ ਮਹਲਾ ਪੰਜਵਾਂ ਸੱਸ ਵਿਰਾਏ ਨਾਨਕ ਜੀਓ ਸਸੁਰਾਵਾਦੀ ਜੇਠਿਓ ਪੌ ਪੌਲੂ ਹੈ ਹੱਬੇ ਭਸ ਪੁਣਿੰਦੇ ਵਤਨ ਜਾਂ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੂੰ ਉੱਠਾ ਚਿੱਤ ਤਿਸ ਦਰਦ ਨਿਵਾਰ ਨੂੰ ਜਿਸ ਤੂੰ ਉੱਠਾ ਚਿੱਤ ਤਿਸ ਕਦੇ ਨਾ ਹਾਰ ਨੂੰ ਜਿਸ ਮਿਲਿਆ ਪੂਰਾ ਗੁਰ ਸੁਸਰਪਰ ਤਾਰ ਨੂੰ ਜਿਸ ਤੂੰ ਲਾਏ ਸੱਚ ਤਿਸ ਸੱਚ ਸੰਭਾਲ ਨੂੰ ਜਿਸ ਆਇਆ ਹੱਥ ਨਿਦਾਨ ਸੁਰੇਹਾ ਭਾਲ ਨੂੰ ਜਿਸ ਤੂੰ ਇੱਕੋ ਰੰਗ ਭਗਤ ਸੋ ਜਾਣਨੋ ਉਹ ਸਭਣਾ ਕੀ ਰੇਨ ਬਿਰਹੀ ਚਾਰ ਨੂੰ ਸਭ ਤੇਰੇ ਚੋਜ ਵਿਢਾਣ ਸਭ ਤੇਰਾ ਕਾਰ ਨੂੰ ਸਲੋਕ ਮਹੱਲਾ ਪੰਜਵਾਂ ਉਸ ਤਰਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ ਮਹੱਲਾ ਪੰਜਵਾਂ ਫਿਰਦੀ ਫਿਰਦੀ ਨਾਨਕ ਜੀਓ ਉਹ ਫਾਫੀ ਥੀਹੀ ਬਹੁਤ ਦਿਸਾਵਰ ਪੰਦਾ ਤਾਂ ਉਹ ਸੁੱਖ ਸੁਖਾਲੀ ਸੁੱਤੀ ਜਾਂ ਗੁਰ ਮਿਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜੋ ਤੁਦੋਂ ਭੁੱਲੀ ਹੈ ਜੇ ਕੀਚਣ ਲੱਖ ਉਪਾਵ ਤਾਂ ਕਹੀ ਨਾ ਘੁੱਲੀਏ ਜਿਸ ਨੂੰ ਵਿਸਰੇ ਨਾਉ ਸੋ ਨਿਰਦਨ ਕਾਂਢੀਏ ਜਿਸ ਨੂੰ ਵਿਸਰੇ ਨਾਉ ਸੋ ਜੋਨੀ ਹਾਂਡੀਏ ਜਿਸ ਖਸਮ ਨਾ ਵਿੱਚ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਵੀ ਚਿੱਤ ਸੋ ਖਰੋ ਹੰਕਾਰੀਆ ਸੋਈ ਦੁਹੇਲਾ ਜਗ ਜੇ ਨਾਉ ਵਿਸਾਰੀਆ ਸੁੱਖ ਮਹਿਲਾ ਪੰਜਵਾਂ ਤੈਂਡੀ ਬੰਦਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਘੋਲ ਕਮਾਏ ਤੇ ਸਮਿੱਤਰ ਵਿਚੋਲੇ ਜੈ ਵਿਲਕੰਤ ਪਛਾਣਾ ਮਹੱਲਾ ਪੰਜਵਾਂ ਪਾਪ ਸੁਹਾਵੇ ਜਾਂ ਤੋ ਧਿਰ ਜੁਲਦੇ ਸੀ ਸੁਹਾਵਾ ਚਰਨੀ ਮੁੱਖ ਸੁਹਾਵਾ ਜਾਂ ਤੋ ਜਸ ਗਾਵੇ ਜੀਵੋ ਪਿਆ ਤੋ ਸ਼ਰਨੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀਆ ਕਰਕਾ ਹੋਆ ਬੰਧਾਨ ਬੋਹਣਾ ਧਾਵੀਆ ਬਿੰਠੀ ਦੁਰਮਤ ਦੁਰਤ ਸੋਏ ਕੁੜਾਵੀਆ ਸੀਲਬੰਦ ਪ੍ਰਧਾਨ ਹਿਰਦੇ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨ ਦਰਸ਼ਨ ਕੀ ਪਿਆਸ ਤਰਨ ਦਸਾਵੀਆ ਸੋਭਾ ਬਣੀ ਸ਼ਿੰਗਾਰ ਖਸਮ ਜਹਰਾਵੀਆ ਮਿਲੀਆ ਆਏ ਸੰਜੋਗ ਜਾਂ ਤਿਸ ਭਾਵੀਆ ਸਲੋਕ ਮਹਲਾ ਪੰਜਵਾਂ ਹਾਵ ਗੁਣ ਟੈਂਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੈ ਕਿਆ ਹੋਵੇ ਤੋ ਜੇ ਵੱਡਾ ਤਾਰ ਨਾ ਕੋਈ ਜਾਚਕ ਸਦਾ ਜਾ ਚੋਵੇ ਮਹਲਾ ਪੰਜਵਾਂ ਦੇਸ਼ ਚੰਦੜੀ ਊਣ ਬਜੂਣੋ ਗੁਰਸੱਜਣ ਜੀ ਉਤਰਾਇਆ ਹੱਬੇ ਸੁੱਖ ਸੁਹੇਲੜਾ ਸੁੱਤਾ ਜਿੱਤਾ ਜਗ ਸਭਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੋਂ ਤਖਤ ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛੱਤ ਜੋ ਭਾਵੇ ਪਾਰ ਬ੍ਰਹਮ ਸੋਈ ਸਿਰ ਜੋ ਭਾਵੇ ਪਾਰ ਬ੍ਰਹਮ ਸੋਈ ਸੱਚ ਨਿਆਉ ਜੇ ਭਾਵੇ ਪਾਰ ਬ੍ਰਹਮ ਨਿਥਾਵੇਂ ਮਿਲੇ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਸੇ ਦਰਗੇ ਮਲ ਸਹੀ ਤੇਰਾ ਫੁਰਮਾਨ ਕਿਨੇ ਨਾ ਫੇਰੀਏ ਕਰਨ ਕਾਰਨ ਕਰੀਮ ਕੁਦਰਤ ਤੇਰੀ ਹੈ ਸਲੋਕ ਮਹਿਲਾ ਪੰਜਵਾਂ ਸੋਏ ਸੁਨੰਦੜੀ ਮੇਰਾ ਮੰਤਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ
ਹੱਠ ਮੰਜਾਊ ਮੈਂ ਮਾਣਕ ਲੱਦਾ ਮੂਨ ਲਾ ਕੇ ਦਾ ਮੈਂ ਕੋਈ ਸਤਿਗੁਰ ਦਿੱਤਾ ਢੂੰਡ ਵਨਜਾਈ ਥੀਆ ਥਿਥਾ ਜਨਮ ਪਦਾਰਥ ਨਾਲ ਜਿੱਤਾ ਪੌੜੀ ਜਿਸ ਕੇ ਮਸਤਕ ਧਰਮ ਹੋਏ ਸੋ ਸੇਵਾ ਲਾਗਾ ਜਿਸ ਕੁਰ ਮਿਲ ਕਮਲ ਪ੍ਰਗਾਸਿਆ ਸੋ ਅੰਦਿਨ ਜਾਗਾ ਲੱਗਾ ਰੰਗ ਝਰਨਾਰ ਬਿੰਦ ਸਭ ਭ੍ਰਮ ਪਉ ਪਾਗਾ ਆਤਮ ਜਿੱਤਾ ਗੁਰਮਤੀ ਆਗੰਜਿਤ ਪਾਗਾ ਜਿਸੇ ਤੇ ਆਇਆ ਪਾਰ ਬ੍ਰਹਮ ਸੋ ਕਾਲ ਮਹਿਤਾਗਾ ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸਭਾਗਾ ਨਾਨਕ ਇਸ ਬਲਿਹਾਰ ਨੇ ਇਸ ਏਵੜ ਭਾਗਾ ਸ਼ਲੋਕ ਮਹਿਲਾ ਪੰਜਵਾਂ ਜਾਂ ਫਿਰ ਅੰਦਰ ਤਾਂ ਧਨ ਬਾਹਰ ਜਾਂ ਫਿਰ ਬਾਹਰ ਤਾਂ ਧਨ ਮਾਹਰ ਬਿਨ ਨਾਵੇਂ ਬਹੁ ਫੇਰ ਫਿਰਾਹਰ ਸਤਿਗੁਰ ਸੰਗ ਦਿਖਾਇਆ ਜਾਹਰ ਜਾਂ ਨਾਨਕ ਸੱਚੇ ਸੱਚ ਸਮਾਹਰ ਮਹਲਾ ਪੰਜਵਾਂ ਆਹਾਰ ਸਭ ਕਰਦਾ ਫਿਰੈ ਆਹਾਰ ਇੱਕ ਨਾ ਹੋਏ ਨਾਨਕ ਜਿਤ ਆਹਾਰ ਜਗ ਉਧਰੈ ਵਿਰਲਾ ਬੁਝੇ ਕੋਹੇ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪੁਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲੜਾ ਸਭ ਕਿਛ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾਮ ਭਰਪੂਰਨ ਦਿਸੇ ਜਦ ਕਥਾ ਨਾਨਕ ਦਾਸ ਸੰਦਾਸ ਤੁਧ ਆਗੇ ਬਿਣਵਤਾ ਸਲੋਕ ਮਹਲਾ ਪੰਜਵਾਂ ਛਤੜੇ ਬਾਜ਼ਾਰ ਸੋਹਿਣ ਵਿੱਚ ਵਪਾਰੀ ਹੈ ਵੱਖਰ ਹਿਕ ਅਪਾਰ ਨਾਨਕ ਖੱਟੇ ਸੋ ਧਣੀ ਮਹਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸੂ ਕਹਿ ਨਾ ਹੈ ਜਿਨੇ ਰਚਨ ਰਚਾਇਆ ਤਿਸੀ ਮਾਏ ਸਮਾਏ ਪੌੜੀ ਸਫਲੇ ਬ੍ਰਿਕ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੇ ਉਨਮਿਲਨ ਕਹੋ ਕਿਉਂ ਵੰਜੇ ਕਿੱਤਾ ਵਰਨਾ ਚੇ ਨਾ ਬਾਰਾ ਉਹ ਅਗਮ ਜਿੱਤਾ ਉਹ ਪਿਆਰਾ ਜੀ ਕਾ ਜੋ ਖੋਲਿਆ ਪਿੱਤਾ ਸੇਵਾ ਕਰੀ ਤੁਸਾੜੀਆਂ ਮੈਂ ਦੱਸਿਓ ਮਿੱਤਾ ਕੁਰਬਾਣੀ ਵੰਜਾਂ ਵਾਰ ਨੇ ਬਲ ਕੁਰਬਾਣੀ ਵੰਜਾਂ ਵਾਰ ਨੇ ਬਲੇ ਬਲ ਕੀਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸ਼ਲੋਕ ਮਹਲਾ ਪੰਜਵਾਂ ਕਬੀਰ ਧਰਤੀ ਸਾਦਕੀ ਤਸਕਰ ਪੈਸੇ ਗਾਹੇ ਧਰਤੀ ਭਾਨ ਵਿਆਪੀ ਉਨਕੋ ਲਾਹੂ ਲਾਹੇ ਮਹਲਾ ਪੰਜਵਾਂ ਕਬੀਰ ਚਾਵਲ ਖਾਰਨੇ ਤੁਕ ਕੋ ਮੂਹਲੀ ਲਾਏ ਸੰਗ ਕੁਸੰਗੀ ਬੈਸ ਤੈ ਤਬ ਪੁੱਛੈ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਿਵਾਰ ਆਪ ਇਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕੁਛ ਆਪੇ ਆਪ ਆਪ ਪੰਨਿਆ ਆਪਣਾ ਕੀਤਾ ਆਪ ਆਪ ਵਰੰਨਿਆ ਤਾਂ ਸੋ ਤੇਰਾ ਥਾਨ ਜਿੱਥੇ ਤੂੰ ਬਿਠਾ ਤਾਂ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ।

ਕੋਈ ਸੁੱਧ ਸ਼ਲੋਕ ਮਹੱਲਾ ਪੰਜਵਾਂ ਫਰੀਦਾ ਭੂ ਰੰਗਾਵਲੀ ਮਨ ਵਿੱਚ ਸੋਲਾਂ ਬਾਗ ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਹਨੜੀ ਦੇ ਵਿਰਲੇ ਕਈ ਪਾਈ ਹਨ ਜਿਨ੍ਹਾਂ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇ ਸੁਪਾਏ ਜਿਸ ਬੁਝਾਏ ਅਗਨਾਵ ਸੁਨਾਮ ਧਿਆਏ ਅੰਤਰ ਜਾਮੀ ਅਗਮ ਪੁਰਖ ਦ੍ਰਿਸ਼ਟ ਖਾਏ ਸਾਧ ਸੰਗਤ ਕਹਿ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕੱਠ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭੌ ਕੱਟੇ ਹੋਣ ਫਿਰ ਜੋੜ ਨਾ ਪਾਏ ਅੰਧਕੂਪ ਤੇ ਕਾਢੇ ਹਨ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਣ ਰੱਖੀ ਗੱਲ ਆਏ ਸ਼ਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵੇਲੇ ਪਾਈਏ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਪੀ ਸੱਚ ਦੀ ਠੋਮ ਨਾਨਕ ਰਵਿਆ ਹਬ ਥਾਏ ਵਣ ਤ੍ਰਿਣ ਤ੍ਰਿਭਵਨ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰੱਤਿਆ ਆਪੇ ਹੋਇਓ ਇੱਕ ਆਪੇ ਬਹੁ ਪੱਤਿਆ ਆਪੇ ਸਮਣਾ ਮੰਝ ਆਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀਏ ਕੀਮਤ ਕਿਸੇ ਨਾ ਪਾਏ ਤੇਰੀ ਥੱਟੀ ਹੈ ਗਹਿਰ ਗੰਭੀਰ ਥਾ ਅਪਾਰ ਗੰਧ ਤੂੰ ਨਾਨਕ ਵਰਤ ਇੱਕ ਤੂੰ ਰਾਮ ਕਣਕੀ ਵਾਰ ਰਾਏ ਬਲਵੰਤ ਤਥਾ ਸਤੇ ਡੂਮਾ ਕੀ ਕੰਕ ਸਤਗੁਰ ਪ੍ਰਸਾਦ ਨਾ ਉਹ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਚਕੀਮ ਦੇ ਦੀ ਗੁਣ ਸਤ ਭੈਣ ਭਰਾ ਹੋਇਆ ਭਾਰ ਅੰਗਦ ਦਾਨ ਪੜੀਂਦਾ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦਾ ਹੈ ਲਹਿਣੇ ਧਰਿਓ ਸਤ ਸਿਰ ਕਸਿਫਤੀ ਅੰਮ੍ਰਿਤ ਪੀਂਦੇ ਮਤਗੁਰੂ ਆਤਮ ਦੇਵ ਦੀ ਖੜਗ ਜੋਰ ਭਰਾ ਕਿਉਂ ਜੀਤ ਹੈ ਗੁਰ ਚੇਲੇ ਹਰਾਸ ਕੀ ਨਾਨਕ ਸਲਾਮਤ ਹੀਂਦੇ ਸ਼ਹਿ ਟਿੱਕਾ ਦੇ ਤੁਸ ਜੀਂਦੇ ਲਹਿਣ ਦੀ ਫਰਾਈ ਹੈ ਨਾਨਕਾ ਦੋਹੀ ਖੱਟੀ ਹੈ ਜੋ ਤੋਹਾ ਜੁਗ ਸਾਏ ਸਹਿ ਕਾਇਆ ਫਿਰ ਪਲੱਟੀ ਹੈ ਚੁੜੇ ਸੋ ਛੱਤ ਨੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ ਕਰੇ ਜੇ ਗੁਰ ਫਰਮਾਇਆ ਸਿਰ ਜੋਗ ਅਲੂਣੀ ਚੱਟੀ ਹੈ ਲੰਗਰ ਚਲੇ ਗੁਰ ਸ਼ਬਦ ਹਰ ਤੋਟਨਾ ਆਵੀ ਖੱਟੀ ਹੈ ਖਰਚਿਆਂ ਦਿੱਤ ਕਸਮ ਦੀ ਆਪ ਖੈਂਦੀ ਖੈਰ ਦੁਪੱਟੀ ਹੈ ਹੋਵੇ ਸੇਵਤ ਕਸਮ ਦੀ ਗੁਰੂ ਅਰਸੋਂ ਕੁਰਸੋਂ ਝੱਟੀ ਹੈ ਤੋਂ ਜਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਸੱਚ ਜੇ ਗੁਰ ਫਰਮਾਇਆ ਕਿਉਂ ਇਦੋਂ ਬੋਲੂ ਹੱਟੀ ਹੈ ਪੁੱਤਰੀ ਕੌਲ ਨਾ ਪਾ ਲਿਓ ਘਰ ਪੀਨੋ ਕੰਨ ਮੁਰੱਟੀ ਹੈ ਦਿਲ ਖੋਟੇ ਆਖੀ ਫਿਰਨ ਬੰਨ ਭਾਰ ਉਚਾਇਨ ਛੱਟੀ ਹੈ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੇ ਥੱਟੀਏ ਕੌਣ ਹਾਰੇ ਕਿਨ ਵੱਟੀਏ ਜਿਨ ਕੀਤੀ ਸੁਮੰਨਾ ਕੁਸਾਲ ਜਿਹਾਵੇ ਸਾਲੀ ਧਰਮ ਰਾਹੇ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੇ ਸੱਚਾ ਕਰੇ ਸਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਦ ਬਹਾਲੀ ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸਵੇ ਮਤ ਖੜੀ ਮਸ਼ਕਲੇ ਹੋਏ ਜੰਗਾਲੀ ਤਾਂ ਦਰਵੇਸ਼ ਖਸਮ ਦੈ ਨਾ ਸੱਚੇ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਨ ਜਿਸ ਬਾਉਤੀ ਸ਼ਾਹ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਘਿਆਲੀ ਗੁਰਸਿੱਖਾਂ ਕੇ ਮੁੱਖ ਉਜਲੇ ਮਨਮੁਖ ਥੀਏ ਪਰਾਲੀ ਵਹੇ ਕਬੂਲ ਕਸਮ ਨਾਲ ਜਾਣ ਘਾਲ ਮਰਦੀ ਘਾਲੀ ਮਾਤਾ ਕੀ ਵੀ ਸ਼ੋਸ ਹੋਏ ਜਿਨ ਗੋਏ ਉਠਾਲੀ ਹੋਰੇ ਗੰਗ ਵਹਾਈਏ ਦੁਨਿਆਈ ਆਖੇ ਕੇ ਕਿਹੁਣ ਨਾਨਕ ਈਸਰ ਜਗਨਨਾਥ ਉਛ ਹੱਦੀ ਵਹਿਣ ਵਿਰ ਕਿਉਣ ਮਾਦਾਨਾ ਪਰਬਤ ਕਰ ਨਿੱਤਰ ਬਾਸ਼ਕ ਸ਼ਬਦ ਰਿੜਕਿਉਣ 14 ਰਤਨ ਨਿਕਾਲਿਆਣ ਘਰ ਆਵਾ ਗੌਨ ਚਿਲਕਿਉਣ ਕੁਦਰਤ ਹੈ ਵਿਖਾਲੀਅਣ ਜਿਨ ਐਵਡ ਪਿੱਡ ਠਿਨਕਿਉਣ ਲਹਿਣੇ ਧਰੇ ਹੋਣ ਛਤਰ ਸਿਰ ਅਸਮਾਨ ਕਿਆੜਾ ਛਿੱਕਿਉਣ ਜੋ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿੱਕਿਉਣ ਸਿੱਖਾਂ ਪੁੱਤਰਾਂ ਘੋਖ ਕਹਿ ਸਭ ਉਮਤ ਵੇਖੋ ਜੇ ਕਿਉਣ ਜਾਂ ਸੁਦੋਸਤ ਲਹਿਣਾ ਟਿੱਕਿਉਣ ਫਿਰ ਵਸਾਇਆ ਫਿਰ ਵਾਣ ਸਤਿਗੁਰ ਖਾਡੂਰ ਜਪ ਤਪ ਸੰਜਨ ਨਾਲ ਤੁਦ ਹੋਰ ਮੁੱਛ ਗਰੂਰ ਲੱਭ ਵਿਆਹਣੇ ਮਾਨਸਾ ਜਿਉਂ ਪਾਣੀ ਬੂਰ ਵਰਿਆਂ ਦਰਗੇ ਗੁਰੂ ਕੀ ਕੁਦਰਤੀ ਨੂਰ ਜਿੱਤ ਸੋ ਹਾਥ ਨ ਲੱਭੀ ਤੂੰ ਓਠ ਰੂਰ ਨੌ ਦੇ ਨਾਮ ਜਾਣ ਹੈ ਤੁਦ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ ਨੇੜੇ ਦਿਸੇ ਮਾਤ ਲੋਕ ਤੁਦ ਸੁੱਜੈ ਦੂਰ ਫਿਰ ਵਸਾਇਆ ਫਿਰ ਵਾਣ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਿਆਣਾ ਸੋਈ ਦੀਵਾਨ ਪਿਓ ਦਾਦੇ ਜਿਹਵਾ ਪੋਤਾ ਪ੍ਰਵਾਨ ਜਿਨ ਬਾਸ਼ਕ ਦੇ ਤਿਕੱਤਿਆ ਕਰ ਨਹੀਂ ਦਾਨ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ 14 ਰਤਨ ਨਿਕਾਲਿਅਣ ਕੀਤੋਣ ਚਾਨਣ ਘੋੜਾ ਕੀਤੋ ਸਹਿਜ ਦਾ ਜਤ ਕੀ ਹੋ ਪਲਾਣ ਤੜਕ ਚੜ੍ਹਾਇਓ ਸੱਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਹੁੰਦਾ ਆਸਾ ਚੜਿਆ ਰਹਿ ਬਾਣ ਸੱਤੋ ਖੇਤ ਜਮਾਇਓ ਸੱਤੋ ਸ਼ਾਹ ਬਾਣ ਨਿੱਤ ਰਸੋਈ ਤੇਰੀਆਂ ਕਿਉਂ ਮੈਂ ਦਾ ਖਾਣ ਚਾਰੇ ਕੁੰਡਾਂ ਸੂਝੀ ਉਸ ਮਨ ਮੈਂ ਸ਼ਬਦ ਪ੍ਰਵਾਨ ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਔ ਤਰਿਆ ਔ ਤਾਰ ਲੈ ਸੋ ਪੁਰਖ ਸੁਝਾਣ ਚੱਖੜ ਵਾਹਨ ਡੋਲੀ ਪਰਬਤ ਮੇਰਾਣ
जाने बिरथा जी की जानी हूँ जान, क्या सलाई सच्चे पातशाह, जहाँ तू सुगुर जान, दान सतगुर भाव सी सुसत्ते धान, लाल खंदा छत्र सिर उमत हैरान, सो टिक्का सो बहना सोई दीवान, प्यो दादा जेह वाह पोतरा परवाहन, धन धन राम दास गुर जिन सिरिया तने सवारिया।

ਹਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੀ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤਰਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਾਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸੱਪਰ ਵਾਰਿਆ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਧਾਰਿਆ ਚਾਰੇ ਜਾਗੇ ਚੋਹ ਜੁਗੀ ਪੰਚਾਇਨ ਆਪੇ ਹੋਆ ਆਪੀ ਨੇ ਆਪ ਸਾਜਿਉਣ ਆਪੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਆਰਾ ਹੋਆ ਸਭ ਅਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖੇਵੇ ਚੰਦੋਆ ਉਗਵਣੋ ਅਤੇ ਆਥ ਵਣੋ ਚੋ ਚੱਕੀ ਕੀਅਣ ਲੋਆ ਜਿਨੀ ਗੁਰੂ ਨਾ ਸੇਵੇ ਮਨਮੁੱਖਾਂ ਪਿਆ ਮੋਆ ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਹਾ ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪੇ ਹੋਹਾ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਂਕਾਰ ਸਾਥ ਸਤਿਗੁਰ ਪ੍ਰਸਾਦ ਕਾਇਆ ਕਲਾਲਣ ਲਾਹਣ ਮੇਲੋ ਗੁਰ ਕਾ ਸ਼ਬਦ ਗੁਰ ਕੀਨ ਰੇ ਕ੍ਰਿਸ਼ਨਾ ਕਾਮ ਕ੍ਰੋਧ ਮਦ ਮੱਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖੰਤਰ ਜਾਂ ਕੋ ਜਪ ਤਵ ਦੇਹੋਂ ਦਲਾਲੀ ਰੇ ਏਕ ਬੂੰਦ ਭਰ ਤਨ ਮਨ ਦੇਵੋ ਜੋ ਮਤ ਦੇ ਕਲਾਲੀ ਰੇ ਰਹਾਉ ਭਵਨ ਚਤੁਰਦਸ ਪਾਠੀ ਕੀਨੀ ਬ੍ਰਹਮ ਅਗਣ ਧਨ ਜਾਰੀ ਰੇ ਮੁਦਰਾ ਮਦਕ ਸਹਿਜ ਤੁਣ ਲਾਗੀ ਸੁਖਮਣ ਪੋਚਨ ਹਾਰੀ ਰੇ ਤੀਰਥ ਵਰਤ ਨੇਮ ਸੁਚ ਸੰਜਮ ਰਵ ਸਸ ਗਹਿਣੇ ਦੇ ਹੋਰੀ ਸੁਰਤ ਪਿਆਲਾ ਸੁਧਾ ਰਸ ਅੰਮ੍ਰਿਤ ਇਹ ਉਮਾਰਸ ਪਿਓ ਰੇ ਨਿਜਰ ਧਾਰ ਚੋਏ ਅਤ ਨਿਰਮਲ ਇਹ ਰਸ ਮਨੁਆ ਰਾਤੋ ਰੇ ਕਹਿ ਕਬੀਰ ਸਗਲੇ ਮਦ ਛੂਸ਼ੇ ਇਹਾ ਮਾਰਸ ਸਾਚੋ ਰੇ ਗੁੜ ਕਰ ਗਿਆਨ ਧਿਆਨ ਕਰ ਮਹੁਆ ਭਾਉ ਪਾਠੀ ਮਨ ਧਾਰਾ ਸੁਖਮਣ ਨਾਰੀ ਸਹਿਜ ਸਮਾਨੀ ਪੀਵੇ ਪੀਵਣ ਹਾਰਾ ਉਦੋ ਮੇਰਾ ਮਨ ਮਤਵਾਰਾ ਉਨਮਤ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਪਹਿਆ ਉਜਿਆਰਾ ਰਹਾਉ ਦੋਏ ਪੁਰ ਜੋਰ ਸਾਈ ਪਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧ ਦੋਏ ਕੀਏ ਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਗੰਭਤ ਸਤਿਗੁਰ ਦੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚਕ ਨਾ ਕਬ ਹੋ ਜਾਈ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੇ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਹਮ ਤੋਂ ਪ੍ਰਸਾਦ ਸੁਖ ਸਦ ਹੀ ਰਹਾਓ ਤੇਰੇ ਭਰੋਸੇ ਮਗ ਹਰ ਬਸਿਓ ਮੇਰੇ ਮਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗ ਹਰ ਪਾਇਓ ਪੁਨ ਕਾਂਸ਼ੀ ਬਸੇ ਆਈ ਜੈਸੇ ਮਗ ਹਰ ਤੈਸੀ ਕਾਂਸ਼ੀ ਹਮ ਏਕੇ ਕਰ ਜਾਨੀ ਹਮ ਨਿਰਦਨ ਜਿਉ ਇਹ ਧਨ ਪਾਇਆ ਮਰਤੇ ਫੂਟ ਗਵਾਨੀ ਕਰੇ ਗੁਮਾਨ ਚੁਬੇ ਤਿਸ ਸੁਲਾ ਕੋ ਕਾਢਨ ਕੌ ਨਾਹੀ ਅਜੇ ਸੁਚੋਪ ਕੌ ਬਿਲ ਬਿਲਾਤੇ ਨਰਕੇ ਘੋਰ ਪਚਾਹੀ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੀ ਕਾਣ ਨ ਕਰਤੇ ਆਪਣੇ ਗੁਰਪ੍ਰਸਾਦੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ ਰਾਮ ਕਬੀਰਾ ਏਕ ਭੈ ਹੈ ਕੋਈ ਨੇ ਸਕੇ ਪਛਾਨੀ ਸੰਤਾ ਮਾਨੋ ਦੂਤਾਂ ਜਾਨੋ ਏਕ ਤੁਆਰੀ ਮੇਰੀ ਦਿਵਸ ਰੈਨ ਤੇਰੇ ਪਾਉਂ ਪਲੋਸੋ ਕੇਸ ਚਵਰ ਘਰ ਫੇਰੀ ਹਮ ਕੂਕਰ ਤੇਰੇ ਦਰਬਾਰ ਪੌਂਕੇ ਆਗੇ ਬਦਨ ਪਸਾਰ ਰਹਾਉ ਪੂਰਵ ਜਨਮ ਹਮ ਤੁਮਨੇ ਸੇਵ ਅਬ ਤੋਂ ਮਿਟਿਆ ਨਾ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ ਮਾਥੇ ਮੇਰੇ ਦਗਾਈ ਤਾਗੇ ਹੋਏ ਸੋ ਰਨ ਮੈਂ ਜੂਜੇ ਬਿੜਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੇ ਹਰ ਲਏ ਖਜ਼ਾਨੇ ਪਾਈ ਕੋਠਰੀ ਮੈਂ ਕੋਠਰੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕਹੋ ਲੇਵੋ ਬਸ ਸਮਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਚਿੰਨ ਪਾਇਆ ਥਿਰ ਤਾਂ ਕਾ ਸੁਹਾਗ ਜੇ ਮੁਖ ਬੇਦ ਗਾਇਤਰੀ ਨਿਕਸੇ ਸੋ ਕਿਉਂ ਬ੍ਰਾਹਮਣ ਵਿਸਰ ਕਰੇ ਜਾਂ ਕੇ ਪਾਏ ਜਗਤ ਸਭ ਲਾਗੇ ਸੋ ਕਿਉਂ ਪੰਡਿਤ ਹਰ ਨਾ ਕਹੇ ਕਾਹੇ ਮੇਰੇ ਬਾਹਮਣ ਹਰ ਨਾ ਕਹੇ ਰਾਮ ਨਾ ਬੋਲੇ ਪਾਂਡੇ ਦੋਜਕ ਭਰੇ ਰਹਾਓ ਆਪਣ ਊਚ ਨੀਚ ਕਰ ਭੋਜਨ ਹਠੇ ਕਰਮ ਕਰ ਉਧਰ ਭਰੇ ਚੌਦਸ ਮਾਵਸ ਰਚ ਰਚ ਮਾਂਗੇ ਕਰ ਦੀਪਕ ਲੇ ਕੂ ਪਰੇ ਤੂੰ ਬ੍ਰਾਹਮਣ ਮੈਂ ਕਾਸਿਕ ਜੁਲਹਾ ਮੋਹੇ ਤੋਹੇ ਬਰਾਬਰੀ ਕੈਸੇ ਕਹਿ ਬਨੇ ਹਮਰੇ ਰਾਮ ਨਾਮ ਖੈ ਉਭਰੇ ਵੇਦ ਭਰੋਸੇ ਪਾਂਡੇ ਡੂ ਮਰੇ ਤਰਵਰ ਏਕ ਅਨੰਤ ਡਾਰ ਸਾਖਾ ਪੂਹਪ ਪੱਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੇ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ਅੰਤਰ ਜੋਤ ਰਾਮ ਪ੍ਰਗਾਸਿਆ ਗੁਰਮੁਖ ਬਿਰਲੇ ਜਾਨੀ ਰਹਾਉ ਭਵਰ ਏਕ ਪੋਹ ਪਰਸ ਬੀਤਾ ਬਾਹਰ ਲੇ ਉਰ ਧਰਿਆ ਸੋਰੇ ਮਦੇ ਭਵਨ ਚ ਘੋਰਿਆ ਆਕਾਸ਼ੇ ਫਰ ਫਰਿਆ ਸਹਿ ਸੋਨਿਕ ਬਿਰਬਾ ਉਪਜਿਆ ਧਰਤੀ ਜਲ ਹਰ ਸੋਖਿਆ ਕਹਿ ਕਬੀਰ ਹਾਂ ਤਾਂ ਕਾ ਸੇਵਕ ਜਿਨਹੇ ਬਿਰਬਾ ਦੇਖਿਆ ਮੁੰਦਰਾ ਮੋਣ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਕਿੰਥਾ ਏ ਮਨ ਸੀ ਉਹ ਆਪਣਾ ਨਾਮ ਕਰੋ ਅਧ ਹਾਰੇ ਐਸਾ ਜੋ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਵਿਭੂਤ ਚੜ੍ਹਾਵੋ ਆਪਣੀ
ਸਿੰਘੀ ਸੁਰਤ ਮਿਲਾਈ ਕਰਬ ਰਾਗ ਫਿਰੋਦ ਨਗਰੀ ਮਨ ਕੀ ਕਿੰਗਰੀ ਬਜਾਈ ਪੰਚ ਤੰਤ ਲੈ ਹਿਰਦੇ ਰਾਖੋ ਰਹੇ ਨਿਰਾਲਮ ਤਾੜੀ ਕਹਿਤ ਕਬੀਰ ਸੁਣੋ ਰੇ ਸੰਤੋ ਧਰਮ ਦਿਆ ਕਰ ਬਾੜੀ ਕਵਨ ਕਾਰ ਸਿਰਜੇ ਜਗ ਭੀਤਰ ਜਨਮ ਕਵਣ ਫਲ ਪਾਇਆ ਭਾਵਨਿਦ ਤਰਨ ਤਾਰਨ ਚਿੰਤਾਮਣ ਇੱਕ ਨਿਮਖ ਨਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਤੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਰਹਾਉ ਪਰ ਧਨ ਪਰਤੀ ਦਿੰਦਾ ਪਰ ਅਪਵਾਦ ਨਾ ਛੂਟੈ ਆਵਾਗਮਨ ਹੋਤ ਹੈ ਫੁਨ ਫੁਨ ਇਹ ਪਰਖ ਸੰਗ ਨਾ ਟੁੱਟੇ ਜੇਕਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨਾ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੇ ਮੈਂ ਇਹ ਸੰਪੇ ਮੋਹ ਮਾਹੀ ਦਿਆ ਧਰਮ ਗੁਰ ਕੀ ਸੇਵਾ ਇਹ ਸੁਪਤੰਤਰ ਨਾਹੀ ਦੀਨ ਦਿਆ ਕਿਰਪਾਲ ਦਮੋਦਰ ਭਗਤ ਬਛਰ ਪੈ ਹਾਰੀ ਕਹਿਤ ਕਬੀਰ ਭੀਰ ਜਾਨ ਰਾਖੋ ਹਰ ਸੇਵਾ ਕਰੋ ਤੁਮਾਰੀ ਜੇ ਸਿਮਰਨ ਹੋਏ ਮੁਕਤ ਦੁਆਰ ਜਾਹੇ ਬੈਕੁੰਠ ਨਹੀਂ ਸੰਸਾਰ ਦਿਰਪੋ ਕਹਿ ਕਰ ਵਜਾਵੇ ਤੂਰ ਅਣਹਦ ਬੱਜੇ ਸਦਾ ਭਰਪੂਰ ਐਸਾ ਸਿਮਰਨ ਕਰ ਮਨ ਮਾਹੇ ਬਿਨ ਸਿਮਰਨ ਮੁਕਤ ਕਤ ਨਾਹੀ ਰਾਵ ਜੇ ਸਿਮਰਨ ਨਾਹੀ ਨਨਕਾਰ ਮੁਕਤ ਕਰੇ ਉਤਰੇ ਭਉ ਭਾਰ ਨਮਸਕਾਰ ਕਰ ਹਿਰਦੇ ਮਾਹੇ ਫਿਰ ਤੇਰਾ ਆਵਣ ਨਾਹੇ ਜੇ ਸਿਮਰਨ ਕਰੇ ਤੂੰ ਕੇਲ ਦੀਪਕ ਬਾਣ ਧਰਿਓ ਬਿਨ ਤੇਲ ਸੋ ਦੀਪਕ ਅਮਰਕ ਸੰਸਾਰ ਕਾਮ ਕ੍ਰੋਧ ਵਿਖ ਕਾਢੀ ਲੈ ਮਾਰ ਜੇ ਸਿਮਰਨ ਤੇਰੀ ਗਤ ਹੋਏ ਸੋ ਸਿਮਰਨ ਰੱਖ ਅੰਠ ਪਰੋਏ ਸੋ ਸਿਮਰਨ ਕਰ ਨਹੀਂ ਰਾਖ ਉਤਾਰ ਗੁਰਪ੍ਰਸਾਦੀ ਉਤਰੇ ਪਾਰ ਜੇ ਸਿਮਰਨ ਨਾਹੀਂ ਤੋਹੇ ਕਾਣ ਮੰਦਰ ਸੋਵੇ ਪਟੰਬਰ ਤਾਣ ਸੇ ਸੁਖਾਲੀ ਬਿਕਸੇ ਜੀਓ ਸੋ ਸਿਮਰਨ ਤੂੰ ਅੰਧਨ ਪੀਓ ਜੇ ਸਿਮਰਨ ਤੇਰੀ ਜਾਏ ਬੁਲਾਏ ਜੇ ਸਿਮਰਨ ਤੁਝ ਪੋਹੇ ਨਮਾਏ ਸਿਮਰ ਸਿਮਰ ਹਰ ਹਰ ਮਨ ਗਾਈਏ ਇਹ ਸਿਮਰਨ ਸਤਿਗੁਰ ਥੇ ਪਾਈਏ ਸਦਾ ਸਦਾ ਸਿਮਰ ਦਿਨ ਰਾਤ ਉਠਤ ਬੈਠਤ ਸਾਸ ਗਿਰਾਸ ਜਾਗ ਸੋਏ ਸਿਮਰਨ ਰਸ ਭੋਗ ਹਰ ਸਿਮਰਨ ਪਾਈਏ ਸੰਜੋਗ ਜੇ ਸਿਮਰਨ ਨਾਹੀਂ ਤੁਝ ਭਾਰ ਸੋ ਸਿਮਰਨ ਰਾਮ ਨਾਮ ਆਧਾਰ ਕਹਿ ਕਬੀਰ ਜਾਂਕਾ ਨਹੀਂ ਅੰਤ ਤਿਸਕੇ ਆਗੇ ਤੰਤ ਨਾ ਮੰਤ ਰਾਮ ਕਲੀ ਘਰ ਦੂਜਾ ਬਾਣੀ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੰਧਨ 'ਚ ਬੰਧਨ ਪਾਇਆ ਮੁਕਤੈ ਗੁਰ ਅਨਿਲ ਬੁਝਾਇਆ ਜਬ ਨਖ ਸਿੱਖ ਇਹ ਮਨ ਚੀਨਾ ਤਬੰਤਰ ਮੱਝਨ ਕੀਨਾ ਪਵਨ ਪੱਤ ਉਨਮਤ ਰਹਿਣ ਖਰਾ ਨਹੀਂ ਮਿਰਤਾਂ ਜਨਮ ਜਰਾ ਰਹਾ ਉਲਟੀ ਲੈ ਸਕਤ ਸਹਾਰੰਗ ਪੇਸੀ ਲੈ ਗਗਨ ਮੁਝਾਰੰਗ ਬੇਦੀ ਲੈ ਚੱਕਰ ਭੁਯੰਗਾ ਪੇਟੀ ਲੈ ਰਾਜਨ ਸੰਗਾ ਚੌਕੀਏ ਲੈ ਮੋਹ ਮਯਾਸਾ ਸਸ ਕੀਨੋ ਸੂਰ ਗਿਰਾਸਾ ਜਬ ਕੁੰਭਕ ਭਰਪੂਰ ਲੀਣਾ ਤੈ ਬਾਜੇ ਅਣਹਦ ਬੀਣਾ ਬਖਤੇ ਬਕ ਸ਼ਬਦ ਸੁਣਾਇਆ ਸੁਨਤੇ ਸੁਣ ਮਨ ਵਸਾਇਆ ਕਰ ਕਰਤਾ ਉਥਰਸ ਪਾਰੰਗ ਕਹਿ ਕਬੀਰ ਸਾਰੰਗ ਚੰਦ ਸੂਰਜ ਜੋਇ ਜੋਸ ਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਧਰਿਆ ਪਸਾ ਰਹਾਉ ਹੀਰਾ ਦੇਖ ਹੀਰੇ ਕਰੋ ਆਦੇਸ਼ ਕਹੇ ਕਬੀਰ ਨਿਰੰਜਨ ਅਲੇਖ ਦੁਨੀਆ ਹੁਸ਼ਿਆਰ ਬਿਦਾਰ ਜਾਗਤ ਮੁਸੀਅਤ ਹੋ ਰੇ ਭਾਈ ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜਮ ਲੈ ਜਾਈ ਰਹਾਉ ਨੀਮ ਭਇਓ ਆਮ ਆਮ ਭਇਓ ਨੀਮਾ ਕੇਲਾ ਪਾਕਾ ਚਾਰ ਨਾਲੀਏਰ ਫਲ ਸੇਬਰ ਪਾਕਾ ਮੂਰਖ ਮੁਗਦ ਗਵਾਰ ਹਰ ਭਇਓ ਖਾਂਡ ਰੇਤ ਮੈਂ ਬਿਖਰਿਓ ਹਸਤੀ ਚੂਨਿਓ ਨਾ ਜਾਈ ਕਹਿ ਕਮੀਰ ਕੁਲਜਾਤ ਪਾਂਤ ਤਜ ਚੀਟੀ ਹੋਏ ਚੁਨਖਾਈ ਬਾਣੀ ਨਾਮਦੇਵ ਜੀ ਕੀ ਰਾਮ ਕਲੀ ਘਰ ਮਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਣੀ ਲੈ ਕਾਗਦ ਕਾਠੀ ਲੈ ਗੁੱਡੀ ਕਾਸ਼ ਮਦੇ ਭਰਮੀ ਅਲੇ ਪੰਚਣਾ ਸੁ ਬਾਤ ਬਤੂਆ ਚੀਜ਼ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਣਕ ਕਲਾਚਿਤ ਮਾਂਡੀ ਅਲੇ ਰਾਵ ਆਣੀ ਲੈ ਕੁੰਭ ਭਰਾਏ ਲੇ ਉਦਕ ਰਾਜਕੁਆਰ ਪੁਰੰਦੀ ਅਰੇ ਹਸਤ ਬਿਨੋਦ ਵਿਚਾਰ ਕਰਤੀ ਹੈ ਚੀਜ਼ ਸੋ ਗਾਗਰ ਰਾਖੀ ਅਲੇ ਮੰਦਰ ਏਕ ਦੁਆਰ ਦਸ ਜਾ ਕੇ ਗਊ ਚਰਾਵਣ ਛਾਡੀ ਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਜ਼ ਸੋ ਬਛਰਾ ਰਾਖੀ ਅਲੇ ਕਹਿ ਨਾਮ ਦੇਵੋ ਸੁਣੋ ਤੇ ਲੋਚਣ ਬਾਲਕ ਪਾਲਣ ਪੌਡੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਜ਼ ਸੁਬਾਰਕ ਰਾਖੀ ਅਲੇ ਵੇਦ ਪੁਰਾਣ ਸ਼ਾਸਤਰ ਅਨੰਤਾ ਗੀਤ ਕਵਿਤ ਨਾ ਗਾਵੋ ਅਖੰਡ ਮੰਡਲ ਨਿਰੰਕਾਰ ਮੈਂ ਅਣਹਤ ਬੇਰ ਵਜਾਵੋ ਗੋ ਵਿਰਾਗੀ ਰਾਮੇ ਗਾਵੋ ਗੋ ਸ਼ਬਦ ਅਤੀਤ ਅਨਾਹਤ ਰਾਤਾ ਆਕੁਲ ਕਹਿ ਕਰ ਜਾਵੋ ਗੋ ਰਹਾਓ ਈੜਾ ਪਿੰਗਲਾ ਔਰ ਸੁਖਮਣਾ ਪੌਨੇ ਬੰਧ ਰਹਾਓ ਗੋ ਚੰਦ ਸੂਰਜ ਦੋ ਸ਼ਮ ਕਰ ਰਾਖੋ ਬ੍ਰਹਮ ਜੋਤ ਮਿਲ ਜਾਵੋ ਗੋ ਤੀਰਥ ਰੇਖ ਨਾ ਜਲ ਮੈਂ ਪੈਸੋ ਜੀ ਜੰਤ ਨਾ ਸਤਾਵੋ ਗੋ ਅਠਸਰ ਤੀਰਥ ਗੁਰੂ ਦਿਖਾਏ ਕਾਠੀ ਪੀਤਰ ਨਾਹਵੋ ਗੋ ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨਾ ਕਹਾਵੋ ਗੋ ਨਾਮਾ ਕਹੇ ਚਿਤ ਹਰ ਸਿਉ ਰਾਤਾ ਸੁਣ ਸਮਾ ਸਮਾਵੋ ਗੋ
माए न होती बाप न होता, कर्म न होती काया, हम नहीं होते तुम नहीं होते, कवन कहाँ ते आया, राम कोई ना किसी केरा, जैसे तरबर पंख पसेरा रहा, चंद ना होता सूर ना होता, पानी पवन मिलाया, सास ना होता वेद ना होता, कर्म कहाँ ते आया, खेचर पूचर तुलसी माला, गुरप्रसाद दी पाया, नामा प्रणवे परम तत्व है, सतगुरु होए लिखाया, राम कली कर्म दूजा, बनारसी तप करे उ उल्ट तीर्थ मरे, अगन दहे काया कल्प कीजे, असमेद जा कीजे, सोना गर्भ दान दीजे, राम नाम सर तऊ ना पूजे, छोड़ छोड़ रे पखंडी, मन कपट ना कीजे, हर का नाम नित नित लीजे रहो, गंगा जो गोदावर जाइए, कुंभ जो केदार नाहिए, गोमती सहस गौ दान कीजे, कोट जो तीर्थ करे, तन जो हिवाले गारे, राम नाम सर तऊ ना पूजे, अस दान गज दान सेजा दान नारी भूम दान, ऐसो दान नित नित्य कीजे, आत्म जो निर्मायल कीजे, आप बराबर कंचन दीजे, राम नाम सर तऊ ना पूजे, मणिना कीजे रोस, जमिना दीजे दोष, निर्मल निर्वाण पद चीन लीजे, जस रत राय नंद, राजा मेरा रामचंद, प्रणवे नामा तत् रस अमृत पीजे, राम कली बाणी रविदास जी की, कुरमकर सतगुरु प्रसाद, पढ़िए गुणिए नाम सब सुनिए, अनपो भावना दरसे, लोहा कंचन हिरन होए, कैसे जो पारसे ना परसे, देव संसे गांठ ना छूटे, काम क्रोध माया मद मत्सर, इन पंचों मिल लूटे रहाओ, हम बड कब कुलीन, हम पंडित, हम जोगी सनेहासी, ज्ञानी सुनी ज्ञानी गुनी सूर हम दाते, हे बुद्ध कहे ना नासी, कहो रविदास सबे नहीं समझस, भूल परे जैसे बोरे, मोहे आधार नाम नारायण, जीवन प्राण तह मेरे, राम कली बाणी बेणी जियो की, एक ओंकार सतगुरु प्रसाद, ईड़ा पिंगला और सुखमणा, तीन बसे इकठाई, बेड़ी संगम तह पिराग, मन मज्जन करे तिथाई, संतो तहां निरंजन राम है, गुर गम चीने बिरला कोई, तहां निरंजन रमैया होए राव, देव स्थाने क्या निशानी, तैं बाजे शब्द अनाहत बाणी, तैं चांद न सूरज पौन न पानी, साखी जागे गुरमुख जानी, उपजे ज्ञान दुरमत शीजे, अमृत रस गगनंतर भीजे, इस कला जो जाने पे हो, भेटे तास परम गुरुदेव, दसम द्वारा अगम पारा, परम पुरख की काटी, ऊपर हाट हाट पर आला, आले पीतर बात था थी, आ जागत रहे सो कभू न सोवे, तीन त्रिलोक समाग पलोवे, बीज मंत्र लह हृदय रहे, मनवा उल्ट सुन मै गहे, जागत रहे ना अलिया पाखे, पांचो इंद्री बस कर राखे, गुरखी साखी राखे चीत, मन तन अर्पे कृष्ण प्रीत, कर पलव साखा बिचारे, अपना जरमना जुए हारे, असुर नदी का बंदे मूड़, पच्छम फेर चढ़ावे सूर, अजर जरे सो निज अर चरे, जगन्नाथ सिंह गोष्ठ करे, चौमुख दीवा जोत द्वार, पलू अणत मूल बिचकार, सर्प कला ले आपे रहे, मन माणक रत्ना मैं गुहे, मस्तक पदम दुवाले मणि, माहे निरंजन त्रि भवन धनी, पंच शब्द निर्मायल बाजे, टुलके चवर शंख गन गाजे, दलमल दैंतो गुरमुख ज्ञान, बेणी जाचै तेरा नाम, राग नट नारायण महला चौथा, एक ओंकार सत नाम, करता पुरख निरपौ निरवैर, अकाल मूर्त अजूनी, साहबहंग गुरप्रसाद, मेरे मन जप एनिस नाम हरे, कोट कोट दोख बौकीने, सब पर हर पास तरह रहाव, हर हर नाम जपे अराधे, सेवक पाए खरे, किलमिक दोख गए सब नीकर, जो पानी मैल हरे, खिनकिन नर नारायण गावे, मुख बोले नर नर हरे, पंच दोख असाद नगर में, एक खिन पल दूर करे, वडभागी हर नाम त्यावे, हर के भगत हरे, तिनकी संगत देह प्रभ जाचो, मैं मूड मुगत निस्तरे, कृपा कृपा तहर जग जीवन, रख लेवो शरण परे, नानक जन तुमरी शरनाई, हर राखो लाज हरे, नट महला चौथा, राम जप जन रामे नाम रले, राम नाम जप्यो गुरबचनी, हर धारी हर कृपले रहाओ, हर हर अगम गोचर स्वामी, जन जप मिल सलल सलले, करके संत मिल राम रस पाया, हम जान के बल बल्ले, पुरखोत्तम हर नाम जन गायो, सब दालत दुख दलले, विच देही दोख हजार पंच धातु, हर किए खिन परले, हर के संत मन प्रीत लगाई, जो देखे सस कमले, उनमें कान का

ਛੇੜ ਕੱਢੇ ਵਿਖ ਖਾਰੇ ਸੰਤਨ ਸੰਗ ਸਾਧ ਮਿਲ ਰਹੀਏ ਗੁਣ ਬੋਲੇ ਪਰ ਉਪਕਾਰੇ ਸੰਤੇ ਸੰਤ ਮਿਲੇ ਮਨ ਵਿਗਸੈ ਜਿਉ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ ਸਵੇ ਬਿਗਾਰੇ ਮੇਰ ਠਾਕੁਰ ਕੇ ਦੀਵਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ ਰਾਖ ਰਾਖ ਪ੍ਰਭ ਮੇਰੇ ਮੈਂ ਰਾਖੋ ਕਿਰਪਾ ਤਾਰੇ ਨਾਨਕ ਮੈਂ ਤਰ ਅਵਰ ਨਕਾਈ ਮੈਂ ਸਤਿਗੁਰ ਗੁਰ ਨਿਸਾਰੇ ਸ਼ਕਾ ਇੱਕ ਰਾਗ ਮਾਲੀ ਗੌੜਾ ਮਹੱਲਾ ਚੌਥਾ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਅਨਕ ਜਤਨ ਕਰ ਰਹੇ ਅੰਤ ਹਰ ਅੰਤ ਨਾਹੀ ਪਾਇਆ ਹਰ ਅਗਮ ਅਗਮ ਅਗਾਧ ਬੋਧ ਆਦੇਸ ਹਰ ਪ੍ਰਵਰਾਇਆ ਰਹਾਉ ਕਾਮ ਕ੍ਰੋਧ ਲੋਭ ਮੋਹ ਨਿਤ ਝਗਰ ਤੇ ਝਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸ਼ਨ ਹਰ ਪ੍ਰਭ ਆਇਆ ਸ਼ਨਾਗਤੀ ਪ੍ਰਪਾਲ ਤੇ ਹਰ ਭਗਤ ਬਸ਼ਲ ਨਾਇਆ ਪਹਿਲਾਦ ਜਨ ਹਰ ਨਕਸ਼ ਪਕੜਿਆ ਹਰ ਰਾਖ ਲਿਓ ਤਰਾਇਆ ਹਰ ਚੇਤਰੇ ਮਨ ਮਹਿਲ ਪਾਵਨ ਸਭ ਦੁਖ ਭੰਜਨ ਰਾਇਆ ਪੌ ਜਨ ਮਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਪਾਇਆ ਹਰ ਪਤਿਤ ਪਾਵਨ ਨਾਮ ਸਵਾਮੀ ਪੌ ਭਗਤ ਭੰਜਨ ਗਾਇਆ ਹਰ ਹਾਰ ਹਰ ਉਰਤ ਹਰਿਓ ਜੇ ਨਾਨਕ ਨਾਮ ਸਮਾਇਆ ਮਾਲੀ ਗੌੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਸੁਖਦਾਤਾ ਸਤਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾ ਬਡਭਾਗੀ ਗੁਰ ਦਰਸ਼ਨ ਪਾਇਆ ਗੁਰ ਮਿਲਿਆ ਹਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਰਨਾਤਾ ਤਨ ਤਨ ਸਾਜਨੀ ਹਰ ਪ੍ਰਭ ਪਾਇਆ ਤਿਨ ਪੁੱਛੋ ਹਰ ਕੀ ਬਾਤਾ ਪਾਏ ਲੱਗੋ ਨਿਤ ਕਰੋ ਜੁਦਰੀਆ ਹਰ ਮੇਲੋ ਕਰਮ ਵਿਦਾਤਾ ਨਿਲਾਟ ਲਿਖੇ ਪਾਇਆ ਗੁਰ ਸਾਧੂ ਗੁਰਬਚਨੀ ਮਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕਿਲਬਿਖ ਪਾਪ ਗੁਆਤਾ ਰਾਮ ਰਸਾਇਣ ਜਿਨ ਗੁਰਮਤ ਪਾਇਆ ਤਿਨ ਕੀ ਉੱਤਮ ਬਾਤਾ ਤਿਨ ਕੀ ਪੰਖ ਪਾਈਏ ਵਡਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗੌੜਾ ਮਹੱਲਾ ਚੌਥਾ ਸਭ ਸਿੱਧ ਸਾਧਿਕ ਮੁੰਜਨਾ ਮਨ ਭਾਵਨੀ ਹਰ ਧਿਆਇਓ ਅਪਰੰਪਰੋ ਪਾਰ ਬ੍ਰਹਮ ਸਵਾਮੀ ਹਰ ਅਲਖ ਗੁਰੂ ਲਖਾਇਓ ਰਹਾਓ ਹਮ ਨੀਚ ਮਦਿਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮਿਲਿਓ ਸਤਿਗੁਰੂ ਖਿਨ ਬੰਧ ਮੁਕਤ ਕਰਾਇਓ ਪ੍ਰਭ ਮਸਤਕੇ ਤੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਚ ਸ਼ਬਦ ਦਰਗਾਹ ਵਾਜਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਬ ਜੋਨੀ ਗਾਲੀਏ ਜਿਉ ਲੋਨ ਜਲੇ ਗਲਾਇਓ ਮਤ ਦੇਹੇ ਹਰ ਪ੍ਰਭ ਅਗਮ ਠਾਕੁਰ ਗੁਰਚਰਨ ਮਨ ਮੈਂ ਲਾਇਓ ਹਰ ਰਾਮ ਨਾਮੇ ਰਹੋ ਲਾਗੋ ਜੇ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭਰਮ ਪਉ ਪਾਗਾ ਰਹਾਉ ਪੈ ਪਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤ ਜਾਗਾ ਕਿਲਵੇ ਖੀਨ ਪਏ ਸ਼ਾਂਤ ਆਈ ਹਰ ਉਰ ਧਾਰਿਓ ਵਡਭਾਗਾ ਮਨ ਮੁਖ ਰੰਗ ਕੁਸੁੰਭ ਹੈ ਕਚੂਆ ਜੋ ਕੁਸਮ ਚਾਰ ਦਿਨ ਜਾਗਾ ਖਿਨਮੇ ਬਿਨਸ ਜਾਏ ਬਤਾਪੇ ਡੰਡ ਧਰਮ ਰਾਏ ਕਾ ਲਾਗਾ ਸਤਸੰਗਤ ਪ੍ਰੀਤ ਸਾਧ ਅਤ ਗੂੜੀ ਜੋ ਰੰਗ ਮਜੀਠ ਬਹੁ ਲਾਗਾ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨਾ ਲਹੇ ਸਪਾਗਾ ਹਰ ਚਾਰਿਓ ਰੰਗ ਮਿਲੇ ਗੁਰ ਸੋਭਾ ਹਰ ਰੰਗ ਚੁਲੂ ਲੈ ਰਾਂਗਾ ਜੇ ਨਾਨਕ ਤਿਨ ਕੇ ਚਰਨ ਪਖਾਰੇ ਜੋ ਹਰ ਚਰਨੀ ਜਨ ਲਾਗਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਗੁਰ ਨਾਮ ਗੋਪਾਲਾ ਮੇਰਾ ਮਤਨ ਲੀਨ ਪਿਆ ਰਾਮ ਨਾਮੇ ਮਤ ਗੁਰਮਤ ਰਾਮ ਰਸਾਲਾ ਰਹਾਉ ਗੁਰਮਤ ਨਾਮ ਧਿਆਈਏ ਹਰ ਹਰ ਮਨ ਜਪੀਏ ਹਰ ਜਪਮਾਲਾ ਜਿਨ ਕੇ ਮਸਤਕ ਲਿਖਿਆ ਹਰ ਮਿਲਿਆ ਹਰ ਬਨਮਾਲਾ ਜਿਨ ਹਰ ਨਾਮ ਧਿਆਇਆ ਤਿਨ ਚੂਕੇ ਸਰਬ ਜੰਜਾਲਾ ਤਿਨ ਜਮ ਨੇੜ ਨਾ ਆਵੇ ਗੁਰ ਰਾਖੇ ਹਰ ਰਖਵਾਲਾ ਹਮ ਬਾਰੇ ਕਛੂ ਨਾ ਜਾਣਹੂ ਹਰ ਮਾਤ ਪਿਤਾ ਪ੍ਰਤਪਾਲਾ ਕਰ ਮਾਇਆ ਅਗਨਿਤ ਮੇਲ ਤੇ ਗੁਰ ਰਾਖੇ ਦੀਨ ਦਿਆਲਾ ਬਹੁ ਮੈਲੇ ਨਿਰਮਲ ਹੋਇਆ ਸਭ ਕਿਲਵਿਕ ਹਰ ਜਸ ਜਾਲਾ ਮਨ ਅੰਧ ਪਿਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਜ ਸਭ ਕਿਲਵੇ ਕਾਟ ਹਰ ਹਰ ਉਰ ਧਾਰਿਓ ਗੁਰਪੂਰੇ ਮੇਰਾ ਸੀਸ ਕੀਜੇ ਗੁਰਬਾਟ ਰਹਾਉ ਮੇਰੇ ਹਰ ਪ੍ਰਭ ਕੀ ਮੈਂ ਬਾਤ ਸੁਣਾਵੇ ਤਿਸ ਮਨ ਦੇਵੋ ਕਟ ਕਾਟ ਹਰ ਸਾਜਨ ਮੇਲਿਓ ਗੁਰਪੂਰੇ ਗੁਰਬਚਨ ਵੀ ਕਾਨੋ ਹਟ ਹਾਟ ਮਕਰ ਪਰਾਗ ਦਾਨ ਬਹੁ ਕੀਆ ਸੀਰ ਦਿਓ ਅਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ
ਭੋ ਕੰਚਨ ਦੀਜੇ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤਿਰਕੁਟੀ ਫੋਰ ਪਰਮ ਪੋ ਲਪਾਗਾ ਲਜ ਪਾਣੀ ਮਟਕੀ ਮਾਟ ਕਲ ਯੁਗ ਗੁਰਪੂਰਾ ਤਿਨ ਪਾਇਆ ਜਿਨ ਤੁਰ ਮਸਕ ਲਿਖੇ ਲਾਟ ਜੇ ਨਾਨਕ ਰਸ ਅੰਮ੍ਰਿਤ ਪੀਆ ਸਭ ਲਾਥੀ ਭੂਖ ਤਿਖਾਟ ਸ਼ਕਾ ਇੱਕ ਮਾਲੀ ਗੌੜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ

ਟਹਿਲ ਹਰ ਸੁਖ ਸਾਰ ਅਵਰ ਟਹਿਲਾ ਝੂਠੀਆਂ ਨਿਤ ਕਰੇ ਜਮ ਸਿਰ ਮਾਰ ਹਾਉ ਜਿਨਾ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਪੌਜਲ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧ ਕੇ ਤਜ ਲੋਭ ਮੋਹ ਵਿਕਾਰ ਸਭ ਤੁਜੋ ਦੂਜੀ ਆਸੜੀ ਰੱਖ ਆਸ ਇੱਕ ਨਿਰੰਕਾਰ ਇੱਕ ਭਰਮ ਭੁੱਲੇ ਸਾਕਤ ਬਿਨ ਗੁਰ ਅੰਧ ਅੰਧਾਰ ਤੁਰ ਹੋ ਬਨਾਸ ਹੋਇਆ ਕੋ ਨ ਮੇਟਣ ਹਾਰ ਅਗਮ ਰੂਪ ਗੋਬਿੰਦ ਕਾ ਅਨਕ ਨਾਮ ਅਪਾਰ ਤਨ ਧਨ ਤੇ ਜਨ ਨਾਨਕਾ ਜਿਨ ਹਰ ਨਾਮਾ ਉਰ ਤਾਰ ਮਾਲੀ ਗੌੜਾ ਮਹੱਲਾ ਪੰਜਵਾਂ ਰਾਮ ਨਾਮ ਕੋ ਨਮਸਕਾਰ ਜਾਸ ਜਪਤ ਹੋਵਤ ਉਦਾਰ ਹਾਉ ਜਾ ਕੇ ਸਿਮਰਨ ਮਿਟੇ ਤੰਦ ਜਾ ਕੇ ਸਿਮਰਨ ਛੁਟੇ ਬੰਦ ਜਾ ਕੇ ਸਿਮਰਨ ਮੂਰਖ ਚਤੁਰ ਜਾ ਕੇ ਸਿਮਰਨ ਕੁਲੇ ਉਦਰ ਜਾ ਕੇ ਸਿਮਰਨ ਪੌ ਦੁਖ ਹਰੇ ਜਾ ਕੇ ਸਿਮਰਨ ਅਪਦਾ ਟਰੇ ਜਾ ਕੇ ਸਿਮਰਨ ਮੁਚਤ ਪਾਪ ਜਾ ਕੇ ਸਿਮਰਨ ਨਹੀਂ ਸੰਤਾ ਜਾ ਕੇ ਸਿਮਰਨ ਰਿੱਧ ਵਿਗਾਸ ਜਾ ਕੇ ਸਿਮਰਨ ਕਵਲਾ ਦਾਸ ਜਾ ਕੇ ਸਿਮਰਨ ਨਿਧ ਨਿਦਾਨ ਜਾ ਕੇ ਸਿਮਰਨ ਤਰੇ ਨਿਦਾਨ ਪਤਿਤ ਪਾਵਨ ਨਾਮ ਹਰੀ ਕੋਟ ਭਗਤ ਉਦਾਰ ਕਰੀ ਹਰ ਦਾਸ ਦਾਸਾ ਦੀਨ ਸ਼ਰਨ ਨਾਨਕ ਮਾਥਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾਂ ਐਸੋ ਸੁਹਾਈ ਹਰ ਕੋ ਨਾਮ ਸਾਧ ਸੰਗਤ ਭਜ ਪੂਰਨ ਕਾਮ ਰਹਾਉ ਬੂੜਤ ਕੋ ਜੈਸੇ ਬੇੜੀ ਮਿਲਤ ਬੂਜਤ ਮੀਪਕ ਮਿਲਤ ਤਿਲਤ ਜਲਤ ਅਗਨੀ ਮਿਲਤ ਨੀਰ ਜੈਸੇ ਬਾਰਿਕ ਮੁਖੇ ਖੀਰ ਜੈਸੇ ਰਣ ਮੇ ਸਖਾ ਪ੍ਰਾਤ ਜੈਸੇ ਭੁੱਖੇ ਭੋਜਨ ਮਾਤ ਜੈਸੇ ਕਿਰਖੇ ਬਰਸ ਮੇਘ ਜੈਸੇ ਪਾਲਣ ਸਰਨ ਸੇਗ ਗਰੁੜ ਮੁਖ ਨਹੀਂ ਸਰਪ ਤਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨੋ ਚੱਕੀ ਦਰਾਹੇ ਬਹੁਤ ਉਪਮਾ ਥੋਰ ਕਹੀ ਹਰ ਅਗਮ ਅਗਮ ਅਗਾ ਜੂਹੀ ਊਚ ਮੂਚੋ ਬਹੁ ਅਪਾਰ ਸਿਮਰਤ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾਂ ਇਹੀ ਹਮਾਰੇ ਸਫਲ ਕਾਜ ਆਪਣੇ ਦਾਸ ਕੋ ਲਿਹੋ ਨਿਵਾਜ ਰਹਾਓ

ਜੋਨੀ ਸਭ ਪਵਾਈਐਨ ਬਿਸ਼ਟਾ ਮਹਿ ਸਮਾਏ ਬਟਪਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅੰਦਿਨ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸਿਸ਼ ਸਭ ਸਾਜੀਐਨ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਪਾਵੈ ਤੈਂਦੇ ਮਾਰੂ ਮਹੱਲਾ ਤੀਜਾ ਪਿਛਲੇ ਗੁਣੇ ਬਖਸ਼ਾਏ ਜੀਉ ਅਬ ਤੂੰ ਮਾਰਗ ਪਾਏ ਹਰ ਕੀ ਚਾਨੀ ਲਾਗਰ ਹਾਂ ਵਿੱਚੋਂ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰ ਤਿਆਏ ਸਦਾ ਹਰ ਚਾਨੀ ਲਾਗਰ ਹਾਂ ਇੱਕ ਮਨ ਏਕੈ ਪਾਏ ਰਹਾਉ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਥਿਉ ਨਾ ਥਾਉ ਸ਼ਬਦ ਭੇਦ ਭ੍ਰਮ ਕੱਟਿਆ ਗੁਰਨਾਮ ਦੀਆ ਸਮਝਾਏ ਇਹ ਮਨ ਲਾਲਚ ਕਰਦਾ ਫਿਰੇ ਲਾਲਚ ਲਾਗਾ ਜਾਏ ਧੰਦਾ ਕੂੜ ਬਿਆਪਿਆ ਜੰਪੁਰ ਝੋਟਾਂ ਖਾਏ ਨਾਨ ਸਭ ਕਿਛ ਆਪੇ ਆਪ ਹੈ ਦੂਜਾ ਨਾਹੀ ਕੋਏ ਭਗਤ ਖਜ਼ਾਨਾ ਬਖਸ਼ਿਓਨ ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ ਸਾਚਰ ਤੇ ਸੇ ਢੋਲ ਹੋ ਸੇ ਬਿਰਲੇ ਸੰਸਾਰ ਤਿੰਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਰ ਬਾਬਾ ਸਾਚਾ ਸਾਹਿਬ ਹਿਰਦੇ ਸਮਾਲ ਸਤਿਗੁਰ ਆਪਣਾ ਪੁੱਛ ਦੇਖ ਲੇਹੋ ਬਖਰ ਪਾਲ ਰਹਾ ਇੱਕ ਸੱਚਾ ਸਭ ਸੇਵ ਦੀ ਤੁਰ ਭਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨਾ ਵਿਛੜੇ ਪਾਵੇ ਸੱਜ ਸੋਏ ਇੱਕ ਭਗਤੀ ਸਾ ਨ ਜਾਣਨੀ ਮਨ ਪਰਮ ਭੁਲਾਏ ਉਹਨਾਂ ਵਿੱਚ ਆਪ ਵਰਤਦਾ ਕਰਨਾ ਕਛੂ ਨਾ ਜਾਏ ਜਿਸ ਨਾਲ ਜੋਰ ਨਾ ਚੱਲੀ ਖਲੇ ਕੀ ਚੈ ਅਰਦਾਸ ਨਾਨਕ ਗੁਰਮੁਖ ਨਾ ਮਨ ਵਸੈ ਤਾਂ ਸੁਣ ਕਰੇ ਸਾਵਾਸ ਮਾਰੂ ਮਹੱਲਾ ਤੀਜਾ ਮਾਰੂ ਤੇ ਸੀਤਲ ਕਰੇ ਮਨੂਰੋ ਕੰਚਨ ਹੋਏ ਸੋ ਸਾਚਾ ਸਾ ਲਾਹੀ ਹੈ ਤਿਸ ਜੇਵੜ ਅਵਨ ਨਾ ਕੋਈ ਮੇਰੇ ਮਨ ਅੰਦਿਨ ਧਿਆਏ ਹਰ ਨਾਉ ਸਤਿਗੁਰ ਕੇ ਬਚਨ ਅਰਾਧ ਤੂੰ ਅੰਦਿਨ ਗੁਣ ਗਾਉ ਰਹਾ ਗੁਰਮੁਖ ਏਕੋ ਜਾਣੀਐ ਜਾਂ ਸਤਿਗੁਰ ਦੇ ਬੁਝਾਏ ਸੋ ਸਤਿਗੁਰ ਸਾ ਲਾਹੀ ਹੈ ਜਦੋਂ ਇਹ ਸੋਜੀ ਪਾਏ ਸਤਿਗੁਰ ਛੋੜ ਦੂਜੇ ਲੱਗੇ ਕਿਆ ਕਰਨ ਅੱਗੇ ਜਾਏ ਜੰਪੁਰ ਬੱਧੇ ਮਾਰੀਏ ਬਹੁਤ ਹੀ ਮਿਲੇ ਸਜਾਏ ਮੇਰਾ ਪ੍ਰਭੇ ਪਰਵਾਹ ਹੈ ਨਾ ਤਿਸ ਤਿਲ ਨਾ ਤਮਾਏ ਨਾਨਕ ਤਿਸ਼ਨਾਈ ਭੱਜ ਪੋ ਆਪੇ ਬਖਸ਼ ਮਿਲਾਏ ਨਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰ ਬਚਨੀ ਹਰ ਹਰ ਸ਼ਨ ਪਰੇ ਦਾਲਦ ਪੰਜ ਸੁਦਾਮੇ ਮਿਲਿਓ ਭਗਤੀ ਪਾਏ ਤਰੇ ਭਗਤ ਬਛਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪ